0: ਜੋਤਿ ਪਾਵੈ ਸੋਈ ਕਰਾਵੈ,
1: ਇਸ ਕੈ ਹਾਥ ਹੋਏ ਤਾਂ ਸਭ ਕਿਛੁ ਲੈ,
0: ਜੋਤਿ ਪਾਵੈ ਸੋਈ ਕਰੇ,
1: ਅਣਜਾਣਤ ਵਿਖਿਆ ਮੈਂ ਰਚੈ,
0: ਜੇ ਜਾਣਤ ਆਪਣੇ ਆਪ ਬਚੈ,
1: ਪਰ ਮੈਂ ਭੂਲਾ ਦੇ ਦਿਸਤਾਵੈ,
0: ਨਿਮਕ ਮਾਇ ਚਾਰ ਪੁੰਡ ਫਿਰ ਆਵੈ,
1: ਕਰ ਕਿਰਪਾ ਜਿਸ ਆਪਣੀ ਭਗਤ ਦੇ,
0: ਨਾਨਕ ਤੇ ਜਨ ਨਾ ਮਿਲੇ,
1: ਖਿਨ ਮੈਂ ਨੀਚ ਕੀਟ ਕੋ ਰਾਜ,
0: ਪਾਰ ਬ੍ਰਹਮ ਗਰੀਬ ਨਿਵਾਜ,
1: ਜਾ ਕਾ ਦ੍ਰਿਸ਼ ਕਛੂ ਨਾ ਆਵੈ,
0: ਤੇ ਸਤਕਾਲ ਦੇ ਦਿਸ ਪ੍ਰਗਟ ਆਵੈ,
1: ਜਾ ਕੋ ਆਪਣੀ ਕਰੇ ਬਖਸ਼ੀਸ਼,
0: ਤਾਂ ਕਾ ਲੇਖਾ ਨਾ ਗਣੇ ਜਗਦੀਸ਼।

0: ਸਤ ਵਿਦਿਆ ਕਹਿਤ
1: ਨਿੰਦ ਕਾ ਧੁਰੀ ਪਿਆ
0: ਨਾਨਕ ਜੋਤਿਸ ਪਾਵੇ ਸੋਈ ਜੀਆ
1: ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ
0: ਸੰਗੇ ਦੁਖੀ ਕੋ ਦਰਗਹਿ ਮਿਲੇ ਸਜਾਏ
1: ਸੰਤ ਕਾ ਦੁਖੀ ਸਦਾ ਸਹਿਕਾਈਐ
0: ਸੰਤ ਕਾ ਦੁਖੀ ਨਾ ਮਰੇ ਨਾ ਜਿਵਾਈਐ
1: ਸੰਤ ਕੇ ਦੁਖੀ ਕੀ ਪੂਜੇ ਨਾ ਸਾ
0: ਸੰਤ ਕਾ ਦੁਖੀ ਉਠ ਚਲੇ ਨਿਰਾਸਾ
1: ਸੰਤ ਕੇ ਦੁਖ ਨ ਦ੍ਰਿਸ਼ਟੇ ਕੋਏ
0: ਜੈਸਾ ਪਾਵੇ ਤੈਸਾ ਕੋਈ ਹੋਏ
1: ਪਿਆ

0: ਕਰ ਦਿਸਕੇ ਸਭ ਦਿਸਕੇ ਸਭ ਕਰ ਦਿਸਕੇ ਉਹ ਕਰਨੇ ਹਾਰ
1: ਜਪ ਜਪ ਸਭ ਦਿਸਕੇ ਠਾਉ ਜਪ ਜਪ ਜੀਵੇ ਨਾਨਕ ਹਰ
0: ਨਾਮ ਕੇ ਧਾਰੇ ਸਗਲੇ ਜੰਤ
1: ਨਾਮ ਕੇ ਧਾਰੇ ਖੰਡ ਬ੍ਰਹਿਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ
1: ਨਾਮ ਕੇ ਧਾਰੇ ਸੁਨਣ ਗਿਆਨ ਧਿਆਨ
0: ਨਾਮ ਕੇ ਧਾਰੇ ਆਕਾਸ ਪਤਾਲ
1: ਨਾਮ ਕੇ ਧਾਰੇ ਸਗਲੇ ਆਕਾਰ
0: ਨਾਮ ਕੇ ਧਾਰੇ ਪੁਰੀਆਂ ਸਭ ਭਵਨ
1: ਨਾਮ ਕੇ ਸੰਗ ਉਦਰੇ ਸੁਨ ਸਰਵਨ।

0: ਕਾ ਸਿੱਖ ਬਿਕਾਰ ਤੇ ਹਟੈ।
1: ਸਤਿਗੁਰ ਸਿੱਖੋ ਨਾਮ ਧਨ ਦੇਹੈ,
0: ਗੁਰ ਕਾ ਸਿੱਖ ਵਡ ਪਾਗੀ ਹੈ।
1: ਸਤਿਗੁਰ ਸਿੱਖਾ ਹਰਤ ਪਲਟ ਸਵਾਰੈ,
0: ਸਤਿਗੁਰ ਸਿੱਖੋ ਜੀ ਨਾਲ ਸਵਾਰੈ।
1: ਗੁਰ ਕੇ ਗ੍ਰਹਿ ਸੇਵਕ ਜੋ ਰਹੇ,
0: ਗੁਰ ਕੀ ਆਗਿਆ ਮਨ ਮੈਂ ਸਹੇ।
1: ਆਪਸ ਕੋ ਕਰ

0: ਆਪਾ ਸਵਾਮੀ
1: ਆਪਣੀ ਕਿਰਪਾ ਜਿਸੇ ਆਪ ਕਰੇ
0: ਨਾਨਕ ਸੋ ਸੇਵਾ ਗੁਰ ਕੀ ਮਤ ਲੈ
1: ਵੀ ਸਵੇ ਗੁਰ ਕਾ ਮਨ ਮਾਨੇ
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ
1: ਸੋ

0: ਦੁਖ ਤੈ ਤੇ ਨਾਸੈ
1: ਤਪਤ ਮਾਏ ਠਾਣ ਵਰਤਾਈ
0: ਨੰਦ ਪਿਆ ਦੁਖ ਨਾਠੇ ਪਾਈ
1: ਜਨਮ ਮਨ ਕੇ ਮਿਟੇ ਅੰਦੇਸੈ
0: ਸਾਧੂ ਕੇ ਪੂਰਨ ਉਪਦੇਸੈ
1: ਬਹੁ ਚੁਕਾ ਨਿਰਭਉ ਹੋਏ ਵਸੈ
0: ਸਗਲ ਵਿਆਦ ਮਨ ਤੇ ਖੈ ਨਸੈ
1: ਇਸਕਾ ਸਾਧਨ ਕਿਰਪਾ ਧਾਰੀ
0: ਜਪ ਨਾਮ ਬਰਾਰੀ
1: ਚਿਤ ਪਾਏ ਚੁਕੇ ਭਰਮ ਗਵਨ
0: ਨਾਨਕ ਹਰ ਹਰ ਜਸ

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤਸੰਗ ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਆਪਣੀ ਸੇਵਾ ਆਪ ਲਈ। ਸੁਖਮਨੀ ਸਾਹਿਬ ਦੇ ਜਾਪ ਇਹ ਗੁਰੂ ਕੀ ਰਹਿਮਤ ਹੈ, ਬਖਸ਼ਿਸ਼ ਹੈ ਜਿਹਨੂੰ ਮਹਾਰਾਜ ਆਪਣੇ ਚਰਨਾਂ ਵਿੱਚ ਬਹਾਲ ਕਰਕੇ ਆਪਣਾ ਜਾਪ ਕਰਵਾਉਂਦੇ ਨੇ। ਉਹੀ ਕਰਵਾਉਂਦੇ ਨੇ, ਅਸੀਂ ਨਹੀਂ ਕਰ ਸਕਦੇ। ਇਹ ਉਸਦੀਆਂ ਮਿਹਰਾਂ ਨੇ, ਉਸਦੀਆਂ ਰਹਿਮਤਾਂ ਨੇ। ਸੋ ਭਾਗਾਂ ਵਾਲੇ ਹੋ ਜੋ ਵੀ ਮਾਇਪਾ ਨੇ ਹਿੱਸਾ ਪਾਇਆ ਹੈ ਸਤਿਗੁਰੂ ਮਿਹਰ ਕਰਨ ਨਾਲ, ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਧਰਮ ਕਰੋ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣ। ਸੋ ਆਓ, ਅਖੰਡ ਪਾਠ ਚੱਲ ਰਹੇ ਨੇ ਕੱਲ੍ਹ ਦੇ, ਜਿਹਨਾਂ ਦੇ ਭੋਗ ਕੱਲ ਵੀਰਵਾਰ ਵਾਲੇ ਦਿਨ ਪੈਣੇ ਨੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ। ਗ੍ਰੀਨ ਮਾਜ ਪਾਤਸ਼ਾਹ ਮਹਾਨ ਪਰਉਪਕਾਰੀ, ਉਹਨਾਂ ਦਾ ਪ੍ਰਕਾਸ਼ ਦਿਹਾੜਾ ਕੱਲ੍ਹ ਹੈ। ਸੋ ਕੱਲ੍ਹ ਨੂੰ ਸ਼ਾਮਾਂ ਨੂੰ ਅਖੰਡ ਪਾਠਾਂ ਦੇ ਭੋਗ ਪੈਣੇ ਨੇ, ਉਪਰੰਤ ਦੀਵਾਨ ਸਜੇਗਾ ਅਤੇ ਉਸੇ ਹੀ ਪ੍ਰਥਾਏ ਵੀਕਐਂਡ ਦੇ ਪਾਠ ਹੈ ਜੋ ਆਪਾਂ ਫਰਾਈਡੇ ਰੱਖਣੇ ਨੇ ਸਵੇਰੇ, ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪੈਣੇ ਨੇ। ਦੋ ਪੁਰਬ ਇਕੱਠੇ ਆ ਰਹੇ ਨੇ, ਇੱਕ ਤਾਂ ਛੇਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਉਹਨਾਂ ਦਾ ਜੋ ਪੁਰਬ ਹੈ ਮੀਰੀ ਪੀਰੀ ਦਾ। ਮੀਰੀ ਪੀਰੀ ਦੀ ਸਥਾਪਨਾ ਜਿਸ ਦਿਨ ਕੀਤੀ ਸੀ ਉਹ ਦਿਨ ਮੰਗਲਵਾਰ ਸੀ ਕੱਲ੍ਹ ਦਾ, ਉਹ ਵੀ ਆਪਾਂ ਵੀਕਐਂਡ 'ਤੇ ਮਨਾਉਣਾ ਹੈ। ਸੋ ਬੇਨਤੀ ਕਰਾਂਗਾ ਸਾਰੇ ਮਾਇਪਾ ਦੇ ਚਰਨ 'ਚ ਭਾਈ ਵੱਧ ਚੜ ਕੇ ਆਓ, ਗੁਰੂ ਕੇ ਪੁਰਬ ਮਨਾਈਏ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸੋ ਹੁਣ 6 ਵਜੇ ਰਹਿਰਾ ਸਾਹਿਬ ਦਾ ਪਾਠ ਸ਼ੁਰੂ ਹੋਵੇਗਾ, ਉਸ ਵਿੱਚ ਸਾਰਿਆਂ ਨੇ ਭਾਗ ਲੈਣਾ ਜੀ। ਫੁੱਲਾਂ 'ਚ ਕਦੇ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਆਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ

लव दुख दारु सुख रोग भय जा सुख ताम न होई।

ਸੁਭ ਖਾਣਾ। ਜੋ ਸੇਵਹਿ ਹੈ ਜੋ ਸੇਵਹਿ ਤੁਧ ਡੀ ਜਨ ਨਾਨਕ ਤਿਨ ਕੁਰਮਾਣਾ। ਹਰ ਧਿਆਵਹਿ ਹਰ ਧਿਆਵਹਿ ਤੁਧ ਡੀ ਸੇ ਜਨ ਜੁਗ ਮੈਂ ਸੁਖ ਵਾਸੀ। ਸੇ ਮੁਕਤ ਭੈ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ।

ਸਦਾ ਕੁਰਬਾਨੀ ਬੋਲਣਾ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣੇ ਦਿਆਵੇਂ ਧਾਏ ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਧਾਰ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਰਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਚੇਤਾਵਨ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਸ ਦਾਨ ਵਿਵੇਕ ਦਾਨ ਵਿਸਾਹੂ ਦਾਨ ਪ੍ਰਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਿਤਾਰ ਜੀ ਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਉਡਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਸਭ ਤੋਂ ਪਹਿਲਾਂ ਸੱਚੇ ਪਾਤਸ਼ਾਹ ਜੀ ਹਫ਼ਤਾਵਾਰੀ ਸੁਖਮਨੀ ਸਾਹਿਬ ਦੇ ਜਾਪ ਸੰਗਤੀ ਰੂਪ ਵਿੱਚ ਹੋਏ ਉਪਰੰਤ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਹਨ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਸੱਚੇ ਪਾਤਸ਼ਾਹ ਜੀ ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਜੀ ਸਮੂਹ ਸਾਧ ਸੰਗਤ ਵੱਲੋਂ ਸੱਚੇ ਪਾਤਸ਼ਾਹ ਜੀ ਸੁਖਮਨੀ ਸਾਹਿਬ ਜੀ ਦੇ ਜਾਪ ਸੱਚੇ ਪਾਤਸ਼ਾਹ ਜੀ ਇੱਕ ਭੈਣ ਜੀ ਅਰਦਾਸ ਕਰਵਾਉਂਦੇ ਹਨ ਸੱਚੇ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਗਏ ਸੱਚੇ ਪਾਤਸ਼ਾਹ ਕਿਰਪਾ ਕਰਨੀ ਪਾਤਸ਼ਾਹ ਜੀ ਮੇਰਾ ਪ੍ਰਾਰਥ ਰੱਖਣਾ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨੀ ਗੁਪਤ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਅਰਦਾਸ ਬੇਨਤੀ ਕਰਵਾਉਂਦੇ ਹਨ ਕਿ ਨਵਾਂ ਘਰ ਬਣਾਉਣ ਲੱਗੇ ਹਨ ਸੱਚੇ ਪਾਤਸ਼ਾਹ ਕਿਰਪਾ ਕਰਨੀ ਜੀ ਆਪ ਜੀਆਂ ਨੇ ਸਾਰੇ ਘਰ ਚੜ੍ਹਦੀ ਕਲਾ ਨਾਲ ਆਪ ਕਰਵਾ ਲੈਣੇ ਸੱਚੇ ਪਾਤਸ਼ਾਹ ਜੀ ਤਨਵੀਰ ਸਿੰਘ ਦੇ ਜਨਮ ਦਿਨ 'ਤੇ ਸ਼ੁਕਰਾਨਾ ਕਰਦਿਆਂ ਹੋਇਆਂ ਨਾਨੀ ਗੁਰਜੀਤ ਕੌਰ ਵੱਲੋਂ ਸੱਚੇ ਪਾਤਸ਼ਾਹ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਰਹਿਮਤਾਂ ਪ੍ਰਾਰਥ ਰੱਖਣਾ ਕੁਲਬੀਰ ਸਿੰਘ ਸੁਰਿੰਦਰ ਗਿੱਲ ਜੀ ਦੇ ਪਰਿਵਾਰ ਵੱਲੋਂ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਰਹਿਮਤਾਂ ਪ੍ਰਾਰਥ ਰੱਖਣਾ ਬੱਚਾ ਜੋਰਾਵਰ ਸਿੰਘ ਦੇ ਜਨਮ 'ਤੇ ਆਪਦਾ ਸ਼ੁਕਰਾਨਾ ਕਰ ਜਨਮ ਦਿਨ 'ਤੇ ਆਪਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਰਹਿਮਤਾਂ ਪ੍ਰਾਰਥ ਰੱਖਣਾ ਸੱਚੇ ਪਾਤਸ਼ਾਹ ਜੀਓ ਦਰਕਰ ਦੇ ਪ੍ਰੀਤ ਪ੍ਰੀਤਵਾਨ ਗਗਨਜੀਤ ਸਿੰਘ ਨੂੰ ਆਪ ਜੀ ਨੇ ਨਵੀਂ ਕਾਰ ਬਖਸ਼ ਕੀਤੀ ਹੈ ਆਪਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਰਹਿਮਤਾਂ ਪ੍ਰਾਰਥ ਰੱਖਣਾ ਸਭ ਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖਵਾਗ ਦੀ ਬਖਸ਼ ਕਰੇ ਸ੍ਰੀ ਮੁਖਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਰੇ ਜਿਨ੍ਹਾਂ ਮਿਲਿਆ ਨਾਮ ਕਿਤਾਬੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਹੀ ਅਕਾਲ ਕੇ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸਿੰਘ ਜੀ, ਆਪ ਸੰਗਤਾਂ ਨੇ ਸੁਖਮਨੀ ਸਾਹਿਬ ਦੇ ਜਾਪ, ਸੋਦਾ ਰਹਿਰਾ ਸਾਹਿਬ ਜੀਆਂ ਦੇ ਪਾਠ ਸਰਵਣ ਕੀਤੇ ਹਨ। ਉਪਰੰਤ ਅਰਦਾਸ ਬੇਨਤੀ ਹੋਈ ਹੈ, ਸ੍ਰੀ ਮੁੱਖ ਵਾਗ ਸਤਿਗੁਰਾਂ ਨੇ ਬਖਸ਼ ਕੀਤੇ ਹਨ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸਵਾਬ ਹੁਣ ਸ਼ਾਮ ਦੇ ਕਥਾ ਕੀਰਤਨ ਦੀ ਰਮਤਾ ਹੋ ਰਹੀ ਹੈ, ਆਰਤੀ ਆਰਤੀ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਸ੍ਰੀ ਹਰਕ੍ਰਿਸ਼ਨ ਸਾਹਿਬ ਜੀ ਅੱਠਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਜਿਨ੍ਹਾਂ ਦੇ ਪ੍ਰਕਾਸ਼ ਦਿਹਾੜੇ ਕੱਲ੍ਹ ਨੂੰ ਗੁਰੂ ਘਰ ਵਿਖੇ ਸ਼ਾਮ ਦੇ ਦੀਵਾਨਾਂ ਵਿੱਚ ਮਨਾਏ ਜਾਣੇ ਹਨ, ਸ੍ਰੀ ਅਖੰਡ ਪਾਤਸ਼ਾਹ ਸਾਹਿਬ ਆਰੰਭ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਣਗੀਆਂ। ਫਿਰ ਸ੍ਰੀ ਰਹਿਰਾ ਸਾਹਿਬ ਦੇ ਪਾਠ ਵਿਸ਼ੇਸ਼ ਦੀਵਾਨ ਸਾਜ ਰਹੇ ਹਨ। ਸਭ ਸੰਗਤਾਂ ਨੇ ਹਾਜ਼ਰੀ ਭਰਨੀ ਜੀ, ਅਤੇ ਇਸੇ ਸੰਬੰਧ ਵਿੱਚ ਹੀ ਜੋ ਸ਼ੁੱਕਰਵਾਰ ਨੂੰ ਫਿਰ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਆਰੰਭ ਹੋਣੇ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਐਤਵਾਰ ਨੂੰ ਹੋਣਗੀਆਂ, ਸਭ ਸੰਗਤਾਂ ਨੇ ਲਾਹਾ ਲੈਣਾ ਜੀ। ਨਾਲ ਨਾਲ ਜੋ ਹਰ ਸਾਲ ਦੀ ਤਰ੍ਹਾਂ ਅਖੰਡ ਕੀਰਤਨ ਜਥੇ ਵੱਲੋਂ ਸਾਲਾਨਾ ਸਮਾਗਮ ਆ ਰਹੇ ਹਨ, ਜੋ ਵੀਰਵਾਰ ਕੱਲ੍ਹ ਤੋਂ ਸ਼ੁਰੂ ਹੋ ਰਹੇ ਹਨ, ਕੱਲ੍ਹ ਸ਼ਾਮ ਦੇ ਦੀਵਾਨ ਗੁਰੂ ਘਰ ਟੇਸੀ ਵਿਖੇ ਹਨ। ਸ਼ੁੱਕਰਵਾਰ ਸਵੇਰੇ ਪਹਿਲਾਂ ਸ੍ਰੀ ਆਸਾ ਜੀ ਦੇ ਵਾਰ ਦੇ ਕੀਰਤਨ, ਅਤੇ ਸ਼ਾਮ ਨੂੰ ਜੋ 6:30 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਜਿਹੜੇ ਦੀਵਾਨ ਹੋਣਗੇ ਗੁਰੂ ਘਰ ਫਰੀ ਮੋੜ ਵਿਖੇ ਹੋਣੇ ਹਨ। ਸ਼ਨੀਵਾਰ ਨੂੰ ਸਵੇਰ ਨੂੰ ਗੁਰੂ ਘਰ ਟੇਸੀ ਵਿਖੇ ਹੋਣੇ ਹਨ, ਜੋ ਆਸਾ ਦੀ ਵਾਰ ਦੇ ਕੀਰਤਨ ਅਤੇ ਨਾਲ ਨਾਲ ਅੰਮ੍ਰਿਤ ਸੰਚਾਰ ਹੋਣਗੇ, ਅਤੇ ਸ਼ਨੀਵਾਰ ਜੋ 25 ਤਰੀਕ ਸ਼ਾਮ ਨੂੰ ਰੈਣ ਸਭਾਈ ਕੀਰਤਨ ਗੁਰੂ ਘਰ ਫਰੀ ਮੋੜ ਵਿਖੇ ਹੋਣੇ ਹਨ। ਸੋ ਆਪ ਸੰਗਤਾਂ ਨੇ ਵੱਧ ਤੋਂ ਵੱਧ ਲਾਹਾ ਲੈਣਾ ਜੀ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਪਲਟੁਕ ਦੀ ਖਿਮਾ। ਸੋ ਆਹ ਹੁਣ ਆਦਿ ਨੂੰ ਸਤਿਕਾਰਯੋਗ ਗਿਆਨੀ ਗੁਰਜੰਟ ਸਿੰਘ ਜੀ ਪਟਿਆਲੇ ਵਾਲੇ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਜੀਓ, ਮਹਾਰਾਜ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਵਰਤ ਰਹੀ ਹੈ। ਸੰਧਿਆ ਦੇ ਦੀਵਾਨ ਸਜੇ ਨੇ, ਸਜੇ ਦੀਵਾਨਾਂ ਦੇ ਅੰਦਰ ਆਪ ਜੀ ਨੇ ਤੁਰਕੀ ਬਾਣੀ ਦੇ ਜਾਪ, ਤੁਰਕੀ ਬਾਣੀ ਦੇ ਕੀਰਤਨ ਸ਼੍ਰਵਣ ਕੀਤੇ ਹਨ ਔਰ ਤੁਰਕੀ ਬਾਣੀ ਦੀ ਵਿਚਾਰ ਦਾ ਵੇਲਾ ਆਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਵਿਚਾਰ ਚੱਲ ਰਹੀ ਹੈ।

ਹੋਈ ਉਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਦੋ ਵਰ ਦਿੱਤੇ ਖਾਲਸੇ ਨੂੰ। ਪਹਿਲਾ ਵਰ ਦਿੱਤਾ ਇਹ ਹਮਾਰੀ ਪ੍ਰਗਟ ਕਾਸੀ ਪੜ੍ਹੈ ਇਹਾਂ ਢੋਰ ਮਤ ਨਾਸੀ, ਕਿ ਲੋਕ ਕਾਸ਼ੀ ਬਨਾਰਸ

ਇਹਦੇ 'ਚ ਕੋਈ ਸ਼ੱਕ ਨਹੀਂ। ਅੱਜ ਵੀ ਕਾਸ਼ੀ ਦੇ ਵਿੱਚ ਸੰਸਕ੍ਰਿਤ ਦਾ ਇੱਕ ਤੋਂ ਇੱਕ ਵਿਦਵਾਨ ਦੇਖਣ ਨੂੰ ਮਿਲ ਸਕਦਾ ਹੈ। ਅਤੇ ਮਹਾਰਾਜ ਜੀ ਕਹਿੰਦੇ ਅਸੀਂ ਉਹ ਕਾਸ਼ੀ ਜਿਹੜੀ ਹੈ ਪੰਜਾਬ 'ਚ ਸ਼੍ਰੀ ਦਮਦਮਾ ਸਾਹਿਬ

ਆ ਕੇ ਇੱਥੇ ਪ੍ਰਗਟ ਕਰ ਦਿੱਤੀ ਹੈ। ਇੱਥੇ ਜਿਹੜਾ ਆ ਕੇ ਵਿੱਦਿਆ ਪੜ੍ਹੇਗਾ, ਢੋਰ ਮਤ ਵੀ ਨਾਸ ਹੋ ਜਾਏਗੀ ਉਹਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੜ ਬੁੱਧੀ ਜਿਹੜੀ ਹੈ ਨਾ, ਕਈ ਬੰਦੇ ਡੁੰਨ ਵੱਟੇ ਜਿਹੇ ਹੁੰਦੇ ਆ, ਜਿਹੜੇ ਸਮਝ ਨਹੀਂ ਆਉਂਦਾ ਜਿਹਨਾਂ ਨੂੰ ਕੁਛ। ਮਹਾਰਾਜ ਕਹਿੰਦੇ ਇੱਦਾਂ ਦਾ ਬੰਦਾ ਵੀ ਆਏਗਾ ਇੱਥੇ, ਆ ਕੇ ਵਿੱਦਿਆ ਪੜ੍ਹੇਗਾ ਨਾ, ਸਿਆਣਾ ਹੋ ਜਾਏਗਾ।

ਵਾਲਿਆਂ ਦੇ ਅੱਗੇ ਨਿਰੁੱਤਰ ਹੋ ਜਾਂਦੇ ਰਹੇ ਹੈ। ਪਾਉਂਟਾ ਸਾਹਿਬ ਦੀ ਪਾਵਨ ਧਰਤੀ ਤੇ ਜਦੋਂ ਮਹਾਰਾਜ ਸਾਹਿਬ ਜੀ 4.5 ਸਾਲ ਰਹੇ ਹੈ, ਕਵੀ ਦਰਬਾਰ ਦੇ ਸਥਾਨ ਦੇ ਉੱਤੇ ਵੱਡੇ ਵੱਡੇ ਵਿਦਵਾਨ, ਵੱਡੇ ਵੱਡੇ ਕਵੀ ਆਪਣੀਆਂ ਕਵਿਤਾਵਾਂ, ਆਪਣੇ ਗ੍ਰੰਥ ਲਿਖ ਲਿਖ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਭੇਟ ਕਰਦੇ ਰਹੇ। ਮਹਾਰਾਜ ਸਾਹਿਬ ਜੀ ਨੇ ਆਪ ਆਪਣੇ ਦਰਬਾਰ ਦੇ ਅੰਦਰ

ਧਰਤੀ ਦੇ ਉੱਤੇ ਬਤੀਤ ਕੀਤਾ, ਇੱਥੇ ਰਹਿ ਕੇ ਲਿਖਿਆ। ਉਸ ਤੋਂ ਬਾਅਦ ਮਹਾਰਾਜ ਜੀ ਦੇ ਦਰਬਾਰੀ ਕਵੀਆਂ ਨੇ ਪਾਉਂਟਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਬੇਅੰਤ ਗ੍ਰੰਥ ਲਿਖੇ ਹੈ, ਔਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਜੋ ਭੰਗਾਣੀ ਦੀ ਜੰਗ ਹੋਈ ਹੈ, ਬਚਿੱਤਰ ਨਾਟਕ ਦੀ ਬਾਣੀ ਮਹਾਰਾਜ ਸਾਹਿਬ ਜੀ ਨੇ ਕੁਝ ਹਿੱਸਾ ਇੱਥੇ ਰਚੀ ਹੈ, ਔਰ ਭੰਗਾਣੀ ਦੀ ਜੰਗ ਦਾ ਮਹਾਰਾਜ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ।

ਮਾਨ ਤਾਣੰਗ ਹਰੀਚੰਦ ਮਾਰੇ ਸੁਜੋਧਾ ਲਤਾਰੇ। ਕਹਿੰਦੇ ਜਦੋਂ ਹਰੀਚੰਦ ਰਾਜੇ ਨੇ ਸਾਡੇ ਤੀਰ ਮਾਰਿਆ ਨਾ ਤਾਂ ਸਾਡੀ ਬੈਲਟ ਚ ਆ ਕੇ ਵੱਜਿਆ,

ਕਹਿੰਦੇ ਹੱਥ ਦੇ ਵਿੱਚ ਪੱਥੇ ਚੋਂ ਕੱਢਿਆ ਤੀਰ ਫੜ ਕੇ ਕਮਾਨ ਤੇ ਚਾੜ ਕੇ ਐਸਾ ਮਾਰਿਆ ਹਰੀਚੰਦ ਦੀ ਛਾਤੀ ਪਾੜ ਕੇ ਧਰਤੀ ਤੇ ਜਾ ਸੁੱਟਿਆ। ਹਰੀਚੰਦ ਮਾਰੇ ਸੁਜੋਧਾ ਲਤਾਰੇ। ਜਦੋਂ ਹਰੀਚੰਦ ਰਾਜਾ ਮੇਨ ਰਾਜਾ ਹੀ ਭੰਗਾਣੀ ਦੇ ਜੰਗ ਦੇ ਵਿੱਚ ਮਾਰਿਆ ਗਿਆ ਉਸ ਵੇਲੇ ਫੌਜਾਂ ਨੂੰ ਭਾਜਣਾ ਪੈ ਗਈਆਂ ਆਪਣੀ ਆਪਣੀ ਜਾਨ ਬਚਾ ਕੇ। ਭੰਗਾਣੀ ਦਾ ਜਿਹੜਾ ਸਥਾਨ ਹੈ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਭੰਗਾਣੀ ਸਾਹਿਬ ਬਣਿਆ ਹੋਇਆ ਹੈ ਆਪਣੇ ਆਪਣੇ ਘਰਾਂ ਨੂੰ ਜਾਨ ਬਚਾ ਕੇ ਚੰਗੇ ਚੰਗੇ ਯੋਧੇ ਸੂਰਮੇ ਰਾਜੇ ਮਹਾਰਾਜੇ ਜੋ ਆਏ ਸੀ ਮੈਦਾਨੇ ਜੰਗ ਨੂੰ ਛੱਡ ਕੇ ਭੱਜ ਗਏ। ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਅੱਗੇ ਭਈ ਜੀਤ ਮੇਰੀ ਕਿਰਪਾ ਕਾਲ ਕੇਰੀ। ਮਹਾਰਾਜ ਜੀ ਕਹਿੰਦੇ ਮੇਰੀ ਜਿੱਤ ਹੋਈ ਹੈ ਪਰ ਤਾਂ ਹੋਈ ਹੈ ਜੇ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਦਾ ਹੱਥ ਮੇਰੇ ਸਿਰ ਦੇ ਉੱਤੇ ਸੀ। ਅਸੀਂ ਕੋਈ ਛੋਟੀ ਜਿਹੀ ਵੀ ਦਾਤ ਅਚੀਵ ਕਰ ਲਈਏ ਨਾ ਕਹਿੰਦੇ ਨਹੀਂ ਸਮਾਉਂਦੇ ਅਸੀਂ ਇਹ ਕਰ ਲਿਆ ਅਸੀਂ ਉਹ ਕਰ ਲਿਆ ਅਸੀਂ ਇਹ ਜਿੱਤ ਲਿਆ ਅਸੀਂ ਉਹ ਜਿੱਤ ਲਿਆ। ਮਹਾਰਾਜ ਜੀ ਨੇ ਜੰਗ ਜਿੱਤਿਆ ਜੰਗ ਜਿੱਤ ਕੇ ਕਹਿ ਰਹੇ ਹੈ ਅਕਾਲ ਪੁਰਖ ਦੀ ਮਿਹਰ ਹੋਈ ਹੈ ਤਾਂ ਜਿੱਤਿਆ।

ਕੜਾਹ ਖਾਣੇ ਕਿਹਨਾਂ ਨੂੰ ਕਹਿੰਦੇ ਸੀ ਤੇ ਕੜਾਹ ਖਾਣੇ ਖਾਣ ਨਿਕਲੇ ਹੈ। ਅੱਜ ਤੱਕ ਜਿੰਨਿਆਂ ਨੇ ਵੀ ਇਹ ਗਲਤ ਫਹਿਮੀ ਪਾਲੀ ਆ ਆਪਣੇ ਮਨ ਦੇ ਅੰਦਰ ਕਿ ਗੁਰਦੁਆਰਿਆਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਰਹਿਣ ਵਾਲੇ ਲੋਕ ਕੜਾਹ ਖਾਣੇ

ਵਪਾਰ ਦੀ ਆਪਣੀ ਇੱਜ਼ਤ ਦੀ ਆਪਣੀ ਪੱਗ ਦੀ ਰੱਖਿਆ ਨਹੀਂ ਕਰ ਸਕਦਾ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੀ ਬੋਲ ਨੇ, ਉਹਦੇ ਲਈ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ, ਜਿਉਂਦਿਆਂ ਬੰਦੇ ਦੀ ਪੱਗ ਲੈ ਜਾਏ। ਕਹਿੰਦੇ ਪੱਗ ਲੁਆ ਕੇ ਘਰੇ ਬਹਿ ਜਾਏ ਬੇਇੱਜ਼ਤੀ ਕਰਾ ਕੇ ਆਪਣੀ, ਕਹਿੰਦੇ ਜੋ ਵੀ ਖਾਂਦਾ ਸਭ ਹਰਾਮ ਉਹਦੇ ਲਈ। ਇਸ ਕਰਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ

ਦਾ ਗੁਨਾਹ ਅਤਿਆਚਾਰ ਸਹਿਣਾ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੋ ਸਾਧ ਸੰਗਤ ਜੀ ਪੌਂਟਾ ਸਾਹਿਬ ਦੀ ਪਾਵਨ ਧਰਤੀ ਤੇ ਇਹ ਸਾਰੀਆਂ ਵੀਰ ਰਸੀ ਬਾਣੀਆਂ ਰਚੀਆਂ,

48 ਗੁਰੂ ਕੇ ਸਿੱਖਾਂ ਨੂੰ ਤੁਰਕੀ ਬਾਣੀ ਸ਼ੁੱਧ ਅਰਥਾਂ ਸਮੇਤ ਸ਼ੁੱਧ ਉਚਾਰਨ ਸਮੇਤ ਸਿਖਾ ਕੇ ਕਿ ਤੁਸੀਂ ਮੇਰੇ ਵਧੇ ਮੁਕਤ ਗੁਰੂ ਕੇ ਸਿੱਖ ਹੋ ਅਤੇ ਵਧੇ ਮੁਕਤ ਤੋਂ ਭਾਵ ਹੁੰਦਾ ਸਰੀਰ ਦੇ ਸਮੇਤ ਮੁਕਤ ਹੋ ਜਾਣਾ।

ਇਸ ਤਰ੍ਹਾਂ ਕਰਕੇ ਕੁਛ ਪ੍ਰਕਰਣ ਆਉਂਦੇ ਆ, ਜੇ ਇਹਨਾਂ ਵਿਸ਼ਿਆਂ ਨੂੰ ਥੋੜਾ ਜਿਹਾ ਗਹਿਰਾਈ ਚ ਕਿਸੇ ਨੇ ਪੜ੍ਹਨਾ ਹੋਵੇ ਤਾਂ ਇਹਨਾਂ ਨੂੰ ਪੜ੍ਹ ਕੇ ਬਚਿਆ ਜਾ ਸਕਦਾ ਹੈ।

ਕਿ ਜਿਹੜਾ ਵੀ ਗੁਰੂ ਕਾ ਸਿੱਖ ਇਸ ਪਾਵਨ ਬਾਣੀ ਦੀ ਵਿਆਖਿਆ ਨੂੰ ਸੁਣੇਗਾ ਉਹਨੂੰ ਅਸੀਂ ਜਿਉਂਦਿਆਂ ਹੀ ਵਿਦੇਹ ਮੁਕਤੀ ਦੀ ਦਾਤ ਬਖਸ਼ਾਂਗੇ। ਔਰ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਮਹਾਰਾਜ ਸਾਹਿਬ ਜੀ ਨੇ ਦਮਦਮੀ ਟਕਸਾਲ ਅਰਥਾਂ ਦੀ ਟਕਸਾਲ ਤੋਰੀ,

ਤੋਰੀਆਂ ਨੇ ਵੱਖਰੇ ਵੱਖਰੇ ਬੂਟੇ ਲਾ ਕੇ ਉਹਨਾਂ ਨੂੰ ਨਾ ਕੋਈ ਮਿਟਾ ਸਕਿਆ, ਨਾ ਕੋਈ ਮਿਟਾ ਸਕਦਾ, ਨਾ ਕੋਈ ਮਿਟਾ ਸਕੇਗਾ। ਸੋ ਸਤਿ ਸੰਗਤ ਜੀ।

ਕਿ ਸਿੱਖਾਂ ਨੂੰ ਸਿਖਾਏ ਜਾਂਦੇ ਰਹੇ ਹੈ। ਔਰ ਜਿੰਨਾ ਚਿਰ ਇਹਨਾਂ ਟਕਸਾਲਾਂ ਦੇ ਵਿੱਚੋਂ ਸਿੱਖ ਕੇ ਗੁਰੂ ਕੇ ਸਿੱਖ ਪਾਵਨ ਬਾਣੀ ਦਾ ਪ੍ਰਚਾਰ ਕਰਦੇ ਰਹੇ ਹੈ, ਉਨਾ ਸਮਾਂ ਕਦੇ ਕਿਸੇ ਸਿੱਖ ਨੇ ਗੁਰਬਾਣੀ ਤੇ, ਗੁਰ ਇਤਿਹਾਸ ਤੇ, ਸਤਿਗੁਰੂ ਤੇ, ਸਤਿਗੁਰੂ ਦੇ ਸ਼ਬਦਾਂ ਤੇ, ਸਤਿਗੁਰੂ ਦੇ ਬਚਨਾਂ ਤੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ।

ਤੇਰਾ, ਇਹੋ ਜਿਹੀ ਕਿਹੜੀ ਸ਼ੈ ਜਿਹੜੀ ਮੇਰੇ ਸਤਿਗੁਰੂ ਦੇ ਘਰ ਦੇ ਵਿੱਚ ਨਹੀਂ ਹੈ। ਐਸੀ ਭਾਵਨਾ ਰੱਖ ਕੇ ਗੁਰੂ ਕੇ ਸਿੱਖ ਸੰਗਤਾਂ ਨੂੰ ਗੁਰਬਾਣੀ ਦੀ ਵਿਆਖਿਆ ਸੁਣਾਉਂਦੇ ਰਹੇ ਹੈ ਔਰ ਗੁਰਬਾਣੀ ਦੇ ਨਾਲ ਜੋੜਦੇ ਰਹੇ ਹੈ।

ਜਸ ਬਣਨ ਜਾਂਦਾ, ਕੋਈ ਕੁਛ ਬਣਨ ਜਾਂਦਾ, ਕੋਈ ਕੁਛ ਬਣਨ ਜਾਂਦਾ। ਤੇ ਜੇ ਉੱਥੇ ਬੈਠੇ ਅਧਿਆਪਕ ਉਹਨਾਂ ਨੂੰ ਸੋਸ਼ਲ ਮੀਡੀਆ ਦੀਆਂ ਆਮ ਸੰਸਾਰ ਦੀਆਂ ਗੱਲਾਂ ਸੁਣਾ ਸੁਣਾ ਕੇ ਤੋਰ ਦੇਣਗੇ, ਦੱਸੋ ਤੁਹਾਡੇ ਬੱਚੇ ਡਾਕਟਰ ਬਣਨਗੇ ਕਦੇ? ਕਦੇ ਤੁਹਾਡੇ ਬੱਚੇ ਇੰਜੀਨੀਅਰਿੰਗ ਕੰਪਲੀਟ ਕਰ ਸਕਣਗੇ? ਕੋਈ IPS PCS ਬਣ ਸਕਣਗੇ? ਕਿਉਂ? ਉਹਨਾਂ ਨੂੰ ਉਸ ਵਿਸ਼ੇ ਦੀ ਪੜ੍ਹਾਈ ਹੀ ਨਹੀਂ ਕਰਾਈ ਗਈ, ਉਹਨਾਂ ਨੂੰ ਉਸ ਵਿਸ਼ੇ ਦਾ ਡੀਪਲੀ ਗਿਆਨ ਹੀ ਨਹੀਂ ਦਿੱਤਾ ਗਿਆ, ਅਤੇ ਉਹਨਾਂ ਬਣਨਾ ਕਿੱਥੇ ਹੈ? ਅਸੀਂ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ 'ਚ ਆਉਂਦੇ ਹਾਂ, ਸਾਰੇ ਬੰਦੇ ਗੱਲਾਂ ਕਰਦੇ ਹਾਂ ਜੀ ਸਿੱਖੀ 'ਚ ਕਮੀ ਆ ਗਈ ਹੈ, ਸਿੱਖੀ ਦੀਆਂ ਕਲਾਸਾਂ ਹੀ ਪ੍ਰੋਪਰ ਨਹੀਂ ਲੱਗਦੀਆਂ, ਅਤੇ ਫਿਰ ਕੀਤਾ ਕੀ ਜਾਏ? ਪਾਵਨ ਬਾਣੀ ਜੋ ਬਚਨ ਕਰ ਰਹੀ ਹੈ, ਪੁਆਇੰਟ ਟੂ ਪੁਆਇੰਟ ਸੰਗਤ ਤੱਕ ਕਨਵੇ ਨਹੀਂ ਹੋ ਰਿਹਾ, ਅਤੇ ਫਿਰ ਕੀਤਾ ਕੀ ਜਾਏ? ਬੱਚਿਆਂ ਤੱਕ ਨਹੀਂ ਪਹੁੰਚਾ ਪਾ ਰਹੇ, ਕੀਤਾ ਕੀ ਜਾਏ? ਸਾਰੇ ਪਾਸੇ ਆਪੋ ਧਾਪੀ ਪਈ ਪਈ ਹੈ। ਅਤੇ ਮਹਾਰਾਜ ਦਾ, ਮਹਾਰਾਜ ਦੇ ਬਚਨਾਂ ਦਾ ਕੋਈ ਖਿਆਲ ਨਹੀਂ ਹੈ। ਇਸ ਕਰਕੇ ਘੱਟ ਤੋਂ ਘੱਟ ਸੰਗਤ ਚਾਹੇ ਇਹਨਾਂ ਚੀਜ਼ਾਂ ਨੂੰ ਸੁਧਾਰ ਸਕਦੀ ਹੈ, ਚਾਹੇ ਮੈਂ ਹੋਵਾਂ, ਚਾਹੇ ਕੋਈ ਹੋਰ ਹੋਵੇ, ਜਿਹਤੋਂ ਵੀ ਗੁਰਬਾਣੀ ਦੀ ਵਿਆਖਿਆ ਤੁਸੀਂ ਸੁਣਨੀ ਹੈ, ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਿਆ ਕਰੋ, ਭਾਈ ਸਾਹਿਬ ਸ਼ਬਦ ਦੀ ਵਿਆਖਿਆ ਸ਼ਬਦ ਦੇ ਨੇੜੇ ਰਹਿ ਕੇ ਕਰਿਆ ਕਰੋ, ਆਪਣੇ ਮਨ ਦੀਆਂ ਗੱਲਾਂ, ਲੋਕਾਂ ਦੇ ਮਨਾਂ ਦੀਆਂ ਗੱਲਾਂ ਨਾ ਸੁਣਾਇਆ ਕਰੋ। ਸਤਿਗੁਰੂ ਕੀ ਕਹਿੰਦੇ ਹੈ? ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ ਸੁਣਨੀ ਹੈ, ਬਾਣੀ ਸੁਣੋ, ਬਾਣੀ ਦੇ ਅਰਥ ਸੁਣੋ, ਬਾਣੀ ਕਹਿ ਕੀ ਰਹੀ ਹੈ ਸੁਣੋ। ਅਤੇ ਫਜ਼ੂਲ ਦੀਆਂ ਗੱਲਾਂ ਕਰਨ ਦਾ ਕੀ ਫਾਇਦਾ? ਆਓ ਸੁਣਦੇ ਹਾਂ ਮਹਾਰਾਜ ਸਾਹਿਬ ਜੀ ਕੀ ਅੱਗੇ ਬਚਨ ਕਰ ਰਹੇ ਨੇ ਸਾਨੂੰ। ਹਾਂ, ਪ੍ਰਮਾਣ ਮਾਤਰ, ਸਮਝਾਉਣ ਮਾਤਰ ਕੋਈ ਗੱਲ ਕਹੀ ਜਾ ਸਕਦੀ ਹੈ, ਪਰ ਇਹ ਨਹੀਂ ਵੀ ਇੱਕ ਘੰਟਾ ਕਥਾ ਚੱਲ ਰਹੀ ਹੈ ਅਤੇ ਇੱਕ ਘੰਟੇ 'ਚ 5 ਮਿੰਟ ਵੀ ਗੱਲ ਗੁਰਬਾਣੀ ਦੀ ਨਹੀਂ ਹੋ ਰਹੀ, ਗੁਰ ਇਤਿਹਾਸ ਦੀ ਨਹੀਂ ਹੋ ਰਹੀ। ਇੱਦਾਂ ਨਹੀਂ ਹੋਣਾ ਚਾਹੀਦਾ। ਇਤਿਹਾਸ ਦੇ, ਸਮਾਜ ਦੇ, ਦੁਨੀਆਂ ਦੇ ਪ੍ਰਮਾਣ ਲਏ ਜਾ ਸਕਦੇ ਆ ਸਮਝਾਉਣ ਦੇ ਲਈ। ਪੁਰਾਤਨ ਵਿਦਵਾਨ ਲੈਂਦੇ ਰਹੇ ਹੈ, ਦੂਸਰੇ ਧਰਮਾਂ ਦੇ ਪ੍ਰਮਾਣ ਵੀ ਲੈਂਦੇ ਰਹੇ ਹੈ। ਜਿਹੜੀ ਚੀਜ਼ ਗੁਰਮਤਿ ਨਾਲ ਮੇਲ ਖਾਂਦੀ ਹੋਵੇ, ਸਤਿਗੁਰੂ ਦੇ ਦਰ ਦੇ ਉੱਤੇ ਐਡਾ ਖੁੱਲ੍ਹ ਦਿਲਾ ਸਪੋਰਟ ਹੈ ਇਹ ਕਿ ਇੱਥੇ ਕਿਸੇ ਚੀਜ਼ ਦੀ ਮਨਾਹੀ ਨਹੀਂ ਹੈ। ਇੱਥੇ ਇਸਲਾਮ ਦੇ, ਇੱਥੇ ਸਨਾਤਨ ਦੇ, ਇੱਥੇ ਬੌਧ ਦੇ, ਇੱਥੇ ਕਿਸੇ ਵੀ ਧਰਮ ਦੇ ਗ੍ਰੰਥ ਦਾ ਹਵਾਲਾ ਦੇ ਕੇ ਗੱਲ ਕੀਤੀ ਜਾ ਸਕਦੀ ਹੈ ਸਮਝਾਉਣ ਦੇ ਲਈ, ਗਿਆਨ ਚ ਵਿਰਧੀ ਦੇ ਲਈ। ਪਰ ਮਨੋ ਘੜਤ ਗੱਲਾਂ, ਫਜ਼ੂਲ ਦੀਆਂ ਗੱਲਾਂ ਨਹੀਂ ਕੀਤੀਆਂ ਜਾ ਸਕਦੀਆਂ। ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰੀਏ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ

ਜੀ ਕਹਿੰਦੇ ਜਿਹੜੇ ਸੰਗਤ ਨਹੀਂ ਨਾ ਕਰਦੇ ਮਹਾਰਾਜ ਦੀ, ਬਿਨ ਸੰਗਤੀ ਬਿਨਾਂ ਸੰਗਤੀ ਤੋਂ ਸਭ ਐਸੇ ਰਹੇ, ਸਾਰੇ ਜਿਹੜੇ ਸੰਗਤ ਨਹੀਂ ਕਰਦੇ ਉਹ ਇੱਦਾਂ ਰਹਿੰਦੇ ਹੈ ਜੈਸੇ ਪਾਸ ਢੋਰ, ਪੱਪਾ ਸੱਸਾ ਸੱਸੇ ਨੂੰ ਔਂਕੜ ਪਸ, ਇਹ ਮੂਰਖ ਲਈ ਸ਼ਬਦ ਵਰਤਿਆ ਜਾਂਦਾ ਹੈ ਤੇ ਇਹਦੇ ਨਾਲ ਦੁਲੈਂਕੜ ਲੱਗ ਜਾਏ ਪਸ਼ੂ ਲਈ ਵਰਤਿਆ ਜਾਂਦਾ ਹੈ। ਕਹਿੰਦੇ ਜਿਵੇਂ ਪਾਸ ਢੋਰ, ਮੂਰਖ ਬੰਦਾ, ਮੂਰਖ ਵੀ ਕਿਹੜਾ, ਸਿਰੇ ਦਾ ਮੂਰਖ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿਆਣਿਆਂ ਦੀ ਕਹਾਵਤ ਹੈ ਵੀ ਮੂਰਖ ਮਿੱਤਰ ਨਾਲੋਂ ਚਤਰ ਚਲਾਕ ਦੁਸ਼ਮਣ ਚੰਗਾ, ਕਿਉਂਕਿ ਪਸ ਢੋਰ ਜਿਹੜਾ ਬਿਲਕੁਲ ਹੀ ਖਾਲੀ ਹੈ ਦਿਮਾਗ ਤੋਂ, ਕੀ ਪਤਾ ਉਹਨੇ ਕਿੱਥੇ ਬੇੜਾ ਗਰਕ ਕਰ ਦੇਣਾ ਕਿਸੇ ਦਾ। ਅੱਗੇ ਮਹਾਰਾਜ ਸਾਹਿਬ ਜੀ

ਨਾਮ ਸ੍ਰੀ ਵਾਹਿਗੁਰੂ। ਜਿਨ ਕੀਤੇ ਤਿਸੇ ਨਾ ਜਾਣਨੀ, ਜਿਹਨੇ ਪੈਦਾ ਕੀਤੇ ਹੈ। ਹੁਣ ਮਾਫ ਕਰਨਾ ਮਹਾਰਾਜ ਦੀ ਗੱਲ ਚੱਲਦੀ ਹੈ। ਕਿੰਨੇ ਲੋਕ ਨੇ ਜਿਹੜੇ ਰੱਬ ਦੀ ਗੱਲ ਸੁਣਨ ਨੂੰ ਹੀ ਤਿਆਰ ਨੇ, ਕਹਿੰਦੇ ਕੀ ਇਹ ਫਜ਼ੂਲ ਦੀਆਂ ਗੱਲਾਂ। ਜਿਹਨੇ ਪੈਦਾ ਕੀਤੇ ਹੈ, ਜਿਹਨੇ ਖਤਮ ਕਰ ਦੇਣੇ ਆ, ਉਹ ਕਹਿੰਦੇ ਰੱਬ ਕੀ ਹੈ, ਕੁਛ ਵੀ ਨਹੀਂ। ਅਸੀਂ ਕੀ ਕਰਨਾ, ਅਸੀਂ ਕੀ ਜਾਣਦੇ ਹਾਂ ਰੱਬ ਨੂੰ, ਕੱਖ ਨਹੀਂ ਜਾਣਦੇ ਅਸੀਂ। ਇੱਥੇ ਤੱਕ ਵੀ ਲੋਕ ਬਚਨ ਕਰ ਦਿੰਦੇ ਆ। ਔਰ ਯਾਦ ਰੱਖਿਓ, ਜਿਹੜੇ ਕਹਿੰਦੇ ਆ ਨਾ ਅਸੀਂ ਰੱਬ ਨੂੰ ਕੱਖ ਨਹੀਂ ਜਾਣਦੇ, ਰੱਬ ਦੀ ਨਜ਼ਰ 'ਚ ਉਹ ਵੀ ਕੱਖ ਦੇ ਸਮਾਨ ਨਹੀਂ। ਆਖੋ ਸਤਨਾਮ, ਉਹ ਕੀ ਜਾਣਦਾ, ਲੱਖਾਂ ਜੰਮਦੇ ਨੇ, ਲੱਖਾਂ ਮਰਦੇ ਨੇ, ਉਹਦੇ ਅੱਗੇ ਕੀ ਹੈ, ਕਿਸੇ ਦਾ ਵੀ, ਕਿਸੇ ਦੀ ਵੀ ਜਿਹੜੀ ਤਰਕ ਹੈ ਜਾਂ ਕਿਸੇ ਦਾ ਵੀ ਮੰਨਣਾ, ਕਿਸੇ ਦਾ ਵੀ ਨਾ ਮੰਨਣਾ, ਉਹਦੇ ਲਈ ਕੋਈ ਮਾਇਨੇ ਨਹੀਂ ਰੱਖਦਾ। ਨਾ ਮੰਨੋ, ਭਾਵੇਂ ਜਿੰਨੇ ਕੁ ਮੰਨਦੇ ਆ ਉਹਨੂੰ ਉਨੇ ਕੁ ਵੀ ਨਾ ਮੰਨੋ, ਜਿੰਨੇ ਕੁ ਮੰਨਦੇ ਆ ਇਹਨਾਂ ਨੂੰ ਉਨੇ ਕੁ ਵੀ ਨਾ ਮੰਨੋ, ਉਹਦਾ ਕੀ ਘੜ ਜਾਣਾ। ਨਾ ਉਹ ਕਿਸੇ ਦੇ ਆਖਿਆਂ ਵੱਡਾ ਹੁੰਦਾ, ਨਾ ਕਿਸੇ ਦੇ ਨਿੰਦਿਆਂ ਕਿੱਤਿਆਂ ਘਟਦਾ ਹੈ। ਜਿਵੇਂ ਇੱਕ ਮਹਾਤਮਾ ਕੋਲ ਇੱਕ ਤਾਰਕਿਕ ਬੰਦਾ ਆ ਗਿਆ, ਉਹ ਕਹਿੰਦਾ ਜੀ ਮੈਂ ਤਰਕ ਕਰਨੀ ਹੈ। ਮਹਾਤਮਾ ਕਹਿੰਦੇ ਕੀ ਤਰਕ ਕਰਨੀ ਹੈ? ਕਹਿੰਦਾ ਤੁਸੀਂ ਕਹਿੰਦੇ ਹੋ ਰੱਬ ਰੱਬ ਰੱਬ, ਮੈਂ ਨਹੀਂ ਮੰਨਦਾ ਰੱਬ ਨੂੰ। ਕਹਿੰਦੇ ਜੇ ਤੂੰ ਮੰਨਦਾ ਹੀ ਨਹੀਂ ਫਿਰ ਤੂੰ ਤਰਕ ਕੀ ਕਰਨੀ ਹੈ? ਉਹ ਕਹਿੰਦੇ ਨਹੀਂ, ਜਿਹੜਾ ਤੁਸੀਂ ਮੰਨਦੇ ਹੋ ਨਾ ਰੱਬ ਨੂੰ, ਉਹਦਾ ਖੰਡਨ ਕਰਨਾ ਮੈਂ, ਤੁਸੀਂ ਦਲੀਲ ਦਿਓ। ਮਹਾਤਮਾ ਹੱਸਣ ਲੱਗ ਪਏ, ਕਹਿੰਦੇ ਕੀ ਦਲੀਲ ਦਈਏ ਤੈਨੂੰ? ਕਹਿੰਦਾ ਗੱਲਾਂ ਆਉਂਦੀਆਂ ਨਹੀਂ, ਸਾਧ ਬਣ ਬੈਠੇ ਹੋ ਆਪਣੇ ਆਪ 'ਚ, ਅਤੇ ਹੁਣ ਜਦੋਂ ਗੱਲ ਨਹੀਂ ਆਉਂਦੀ, ਅਗਲੇ 'ਤੇ ਹੱਸ ਪੋ, ਅਗਲੇ ਦਾ ਮਜ਼ਾਕ ਬਣਾ ਦਿਓ, ਆਹ ਕੰਮ ਚੰਗਾ ਫੜਿਆ ਤੁਸੀਂ। ਮਹਾਤਮਾ ਕਹਿੰਦੇ ਨਹੀਂ, ਕਹਿੰਦੇ ਮੈਂ ਤਾਂ ਇਸ ਵਾਹਿਗੁਰੂ ਦੀ ਉਹ ਕਲਾ ਨੂੰ ਦੇਖ ਕੇ ਹੱਸ ਰਿਹਾ ਵੀ ਜਿਹਦੇ ਆਸਰੇ ਤੂੰ ਬੋਲ ਰਿਹਾ ਉਹਦਾ ਹੀ ਖੰਡਨ ਕਰਨ ਨੂੰ ਤੁਰਿਆ ਫਿਰਦਾ, ਜਿਹਦੇ ਆਸਰੇ ਤੇਰਾ ਸਵਾਸ ਚੱਲ ਰਿਹਾ, ਜਿਹਦੇ ਆਸਰੇ ਤੇਰੀ ਜਵਾਨ ਚੱਲ ਰਹੀ ਹੈ, ਤੂੰ ਕਹਿ ਰਿਹਾ ਉਹੀ ਨਹੀਂ ਹੈ। ਹਾਂ ਮੰਨ ਲਵਾਂਗੇ ਤੈਨੂੰ ਕਿ ਪਰਮਾਤਮਾ ਨਹੀਂ ਹੈ, ਤੂੰ ਸਿੱਧ ਕਰ ਦਵੇਂ ਜੇ ਆਹ ਜੋਤ ਨੂੰ ਆਪਣੇ ਚੋਂ ਕੱਢ ਕੇ ਸਾਡੇ ਨਾਲ ਗੱਲ ਕਰ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਜਿਹੜੀ ਜੋਤ ਤੇਰੇ ਅੰਦਰ ਟਿਕੀ ਹੋਈ ਹੈ ਨਾ, ਇਹਨੂੰ ਪਰੇ ਕਰ ਆਪਣੇ ਸਰੀਰ ਤੋਂ, ਫਿਰ ਗੱਲ ਕਰ ਰੱਬ ਹੈ ਕਿ ਨਹੀਂ ਹੈ, ਫਿਰ ਤੈਨੂੰ ਪੁੱਛਾਂਗੇ। ਉਹ ਕਹਿੰਦਾ ਜੀ ਇਹ ਕਿੱਦਾਂ ਕੀਤਾ ਜਾ ਸਕਦਾ ਫਿਰ? ਕਹਿੰਦੇ ਕੱਢ ਤਾਂ ਅਸੀਂ ਦਿੰਦੇ ਹਾਂ, ਬਚਨ ਕਰਾਂਗੇ, ਨਿਕਲ ਜਾਏਗੀ ਅੰਦਰੋਂ, ਪਰ ਯਾਦ ਰੱਖੀ ਜੇ ਤੇਰੇ 'ਚ ਉਹ ਨਾ ਰਿਹਾ ਨਾ, ਤੂੰ ਉਹਦੀ ਗੱਲ ਕਰਨ ਜੋਗਾ ਵੀ ਨਹੀਂ ਰਹਿਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਸੇ ਵੇਲੇ ਚਰਨਾਂ 'ਤੇ ਢਹਿ ਪਿਆ, ਗੱਲ ਦਿਲ 'ਤੇ ਲੱਗ ਗਈ, ਸਮਝ ਗਿਆ ਗੱਲ, ਕਿਉਂਕਿ ਇਹੋ ਜਿਹਾ ਤਾਂ ਕੋਈ ਬੰਦਾ ਨਹੀਂ ਹੁੰਦਾ ਜਿਹਨੇ ਕਿਸੇ ਨੂੰ ਮਰਦੇ ਨਾ ਦੇਖਿਆ ਹੋਵੇ, ਕਿਸੇ ਨੇ ਮਰਨ ਤੋਂ ਬਾਅਦ ਨਾ ਦੇਖਿਆ ਹੋਵੇ। ਉਹ ਗੱਲ ਵੱਖਰੀ ਹੈ ਵੀ ਜਿਵੇਂ ਇੱਕ ਅਰਬ ਦਾ ਫਕੀਰ ਹੋਇਆ, ਜਦੋਂ ਵੀ ਕੋਈ ਚੜ੍ਹਾਈ ਕਰ ਜਾਣਾ ਨਾ, ਕਿਸੇ ਦਾ ਨੌਜਵਾਨ ਪੁੱਤ ਵੀ ਚੜ੍ਹਾਈ ਕਰ ਜਾਣਾ, ਉਹਨੇ ਉਹਦੇ ਜਨਾਜੇ ਅੱਗੇ ਨੱਚਣਾ ਜਾ ਕੇ, ਕਿ ਇਹ ਤਾਂ ਖੁਦਾ ਦੀ ਮੌਤ ਹੈ, ਖੁਦਾ ਦੀ ਮੌਤ 'ਚ ਆਉਂਦੇ ਆ ਸਭ, ਖੁਦਾ ਦੀ ਮੌਤ 'ਚ ਜਾਂਦੇ ਆ ਸਭ। ਇੱਕ ਦਿਨ ਕਹਿੰਦੇ ਉਹਦਾ ਆਪਣਾ ਨੌਜਵਾਨ ਪੁੱਤ ਚੜ੍ਹਾਈ ਕਰ ਗਿਆ, ਕਹਿੰਦੇ ਅੱਜ ਅੰਦਰੋਂ ਇੰਨਾ ਟੁੱਟਿਆ ਵੀ ਚਾਰ ਬੰਦੇ ਫੜ ਕੇ ਲੈ ਕੇ ਜਾ ਰਹੇ ਸੀ ਉਹਨੂੰ, ਕਿਸੇ ਦੁਖੀਏ ਨੇ ਜਿਹਦੇ ਪੁੱਤ ਦੇ ਜਨਾਜੇ ਅੱਗੇ ਨੱਚਿਆ ਹੋਣਾ, ਉਹਨੇ ਕਿਹਾ ਬਾਬਾ ਕੀ ਗੱਲ, ਅੱਜ ਨਹੀਂ ਨੱਚ ਹੁੰਦਾ, ਅੱਜ ਵੀ ਤਾਂ ਖੁਦਾ ਦੀ ਰਜ਼ਾ 'ਚ ਹੀ ਗਿਆ ਜਿਹੜਾ ਅੱਜ ਗਿਆ, ਅੱਜ ਕਿਹੜਾ ਆਪਣੀ ਆਪ ਚਲਾ ਗਿਆ। ਉਹ ਫਕੀਰ ਕਹਿੰਦਾ ਮੇਰੇ ਮਨ ਦਾ ਭੁਲੇਖਾ ਹੀ ਸੀ, ਲੋਕਾਂ ਨੂੰ ਦਿਲਾਸੇ ਦੇਣੇ ਸੌਖੇ ਨੇ, ਲੋਕਾਂ ਨੂੰ ਰਜ਼ਾ 'ਚ ਰੱਬ ਦੀ 'ਚ ਰਹਿਣ ਲਈ ਕਹਿਣਾ,
ਲੋਕਾਂ ਦੀ ਮੌਤ ਦਾ ਸਕੂਨ ਮਨਾਉਣਾ ਬੜਾ ਸੌਖਾ, ਪਰ ਜਦੋਂ ਆਪਣੇ ਘਰ ਹੁੰਦੀ ਆ ਪਤਾ ਉਦੋਂ ਲੱਗਦਾ। ਇਸ ਕਰਕੇ ਜਦੋਂ ਬੰਦੇ ਤੇ ਆਪਣੇ ਤੇ ਗੱਲ ਆਉਂਦੀ ਹੈ, ਚੰਗੇ ਤੋਂ ਚੰਗਾ, ਨਾਸਤਿਕ ਤੋਂ ਨਾਸਤਿਕ ਬੰਦਾ ਵੀ ਹੱਥ ਜੋੜ ਕੇ ਕਹਿਣ ਲੱਗ ਪੈਂਦਾ, ਮਹਾਰਾਜ ਬਖਸ਼ ਲਈ, ਆਖੋ ਸਤਨਾਮ। ਕੋਈ ਐਸੀ ਬਿਮਾਰੀ ਹੋ ਜਾਂਦੀ ਹੈ, ਕੋਈ ਇਹੋ ਜਿਹਾ ਸਮਾਂ ਬੰਦਾ ਮੰਜੇ ਤੇ ਪੈ ਜਾਂਦਾ, ਚੰਗਿਆਂ ਚੰਗਿਆਂ ਦੇ ਹੱਥ ਜੁੜੇ ਦੇਖੇ ਆ, ਫਿਰ

ਫਿਰ ਖੱਟਦੇ ਕੀ ਨੇ? ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਭਾਈ ਚੋਰ ਦੀ ਉਪਾਧੀ ਮਿਲਦੀ ਹੈ, ਵੀ ਰੱਬ ਦੇ ਚੋਰ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰੱਬ ਦੇ ਘਰੋਂ ਦਾਤਾਂ ਲੈ ਕੇ ਮੁੱਕਰੇ ਹੋਏ ਨੇ ਇਹਨਾਂ ਨੇ, ਇਹਨਾਂ ਨੂੰ ਮਹਾਰਾਜ ਜੀ ਨੇ ਇੰਨਾ ਕੁਛ ਦਿੱਤਾ ਜਿਹੜਾ ਕੁਛ ਕਿਤੋਂ ਮੁੱਲ ਖਰੀਦਿਆ ਹੀ ਨਹੀਂ ਜਾ ਸਕਦਾ। ਇੰਨਾ ਕੀਮਤੀ ਸਰੀਰ ਦਿੱਤਾ, ਇੱਕ ਇੱਕ ਅੰਗ ਇੰਨਾ ਕੀਮਤੀ ਹੈ ਮਨੁੱਖ ਦੇ ਸਰੀਰ ਦਾ, ਵੀ ਦੁਨੀਆਂ ਦੇ ਉੱਤੇ ਕੋਈ ਚੀਜ਼ ਇੰਨੀ ਕੀਮਤੀ ਹੈ ਹੀ ਨਹੀਂ ਜਿਹੜਾ ਵਾਹਿਗੁਰੂ ਨੇ ਫਰੀ 'ਚ ਦਿੱਤਾ, ਸਾਨੂੰ ਗਿਫਟ 'ਚ ਦਿੱਤਾ, ਪ੍ਰੇਮ 'ਚ ਦਿੱਤਾ, ਅਸੀਂ ਲੈ ਕੇ ਮੁੱਕਰ ਗਏ। ਮਹਾਰਾਜ ਜੀ ਕਹਿੰਦੇ ਕੋਈ ਗੱਲ ਨਹੀਂ, ਇਹਨੇ ਕਿਹੜਾ ਰਹਿ ਜਾਣਾ, ਫਿਰ ਪਛਤਾਉਂਗੇ। ਇੱਕ ਗੁਣ ਬੇਹੱਜ

ਬੂਠਾ ਅੰਦਰ ਆਏ, ਉਹਨਾਂ ਦੇ ਅੰਦਰ ਆ ਕੇ ਬਹਿ ਜਾਂਦਾ। ਫਿਰ ਵਾਹਿਗੁਰੂ ਆਪ ਪ੍ਰਗਟ ਹੋ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਤੂੰ ਹਿਰਦਾ ਗੁਪਤ ਬਸਹਿ ਦਿਨ ਰਾਤੀ, ਤੇਰਾ ਭਾਉ ਨਾ ਬੁੱਝ ਗਵਾਰੀ। ਮਹਾਰਾਜ ਵੱਸਦਾ ਤੂੰ ਹਰ ਦੇ ਹਿਰਦੇ ਵਿੱਚ ਹੈ, ਹਰ ਇੱਕ ਦੇ ਚ ਵੱਸਦਾ ਹੈ। ਪਰ ਜਿਹੜਾ ਬੰਦਾ ਬੁੱਧੀ ਕਰਕੇ, ਗਿਆਨ ਕਰਕੇ, ਭਾਵਨਾ ਕਰਕੇ ਗਵਾਰ ਹੈ ਨਾ, ਉਹ ਤੇਰੀ ਸਾਰ ਨਹੀਂ ਜਾਣ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ

ਖੁਦ ਜਾਣਾ ਪੈਂਦਾ। ਧੱਕੇ ਖਾਂਦੇ ਆ ਲੋਕ ਰਾਜਨੇਤਾ ਨੂੰ ਮਿਲਣ ਲਈ, ਹੋਰ ਲੋਕਾਂ ਨੂੰ ਮਿਲਣ ਲਈ, ਪਰ ਰੱਬ ਜਿਹਦੇ ਤੇ ਖੁਸ਼ ਹੁੰਦਾ ਉਹਨੂੰ ਆਪ ਮਿਲਣ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਆਪ ਮਿਲਣ ਆਉਂਦਾ। ਕਦੇ ਨਹੀਂ ਸੁਣਿਆ ਕਿਸੇ ਨੇ ਕਿ ਰੱਬ ਨੇ ਫਲਾਣੇ ਨੂੰ ਸੱਦਿਆ, ਆਪ ਮਿਲਣ ਆਏ, ਆਪ ਦਰਸ਼ਨ ਦਿੱਤੇ ਆ ਕੇ। ਇਹੀ ਤਾਂ ਕਦਰ ਹੁੰਦੀ ਹੈ ਪਿਆਰਿਆਂ ਦੀ, ਜਿਹਨੂੰ ਅਸੀਂ ਪ੍ਰੇਮ ਕਰਦੇ ਹਾਂ। ਅਸੀਂ ਕਿੱਡੇ ਵੀ ਰੁਤਬੇ ਦੇ ਪਹੁੰਚ ਜਾਈਏ, ਅਸੀਂ ਆਪ ਮਿਲਣ ਜਾਂਦੇ ਹਾਂ ਉਹਨੂੰ। ਇਹੀ ਅਗਲੇ ਦਾ ਸਨਮਾਨ ਹੁੰਦਾ, ਰਿਸਪੈਕਟ ਹੁੰਦੀ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਆਪਣੇ ਪਿਆਰਿਆਂ ਦਾ ਇੰਨਾ ਕੁ ਸਨਮਾਨ ਕਰਦੇ ਹੈ ਕਿ ਜਿਹੜਾ ਵੀ ਉਹਨੂੰ ਯਾਦ ਕਰਦਾ, ਚੇਤੇ ਕਰਦਾ, ਉਹਦਾ ਨਾਮ ਜਪਦਾ, ਉਹਨੂੰ ਆਪ ਮਿਲਣ ਲਈ ਜਾਂਦੇ। ਔਖਾ ਕੁਛ ਨਹੀਂ। ਸੂਫੀ ਫਕੀਰ ਬੁੱਲੇ ਸ਼ਾਹ ਹੋਏ ਹੈ, ਉਹ ਕਹਿੰਦੇ ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਇੱਧਰ ਪਾਉਣਾ। ਕਹਿੰਦੇ ਰੱਬ ਨੂੰ ਪਾਉਣਾ ਔਖਾ ਨਹੀਂ, ਸੰਸਾਰ ਵੱਲੋਂ ਤੋੜ ਕੇ ਉਹਦੇ ਨਾਲ ਜੋੜਨਾ ਹੀ ਆ ਆਪਣੇ ਆਪ ਨੂੰ, ਬਸ ਇੰਨਾ ਕੀ ਕੰਮ ਹੈ, ਇੰਨਾ ਕੀ ਕੰਮ। ਮਹਾਰਾਜ ਦੀ ਬਾਣੀ ਨੇ ਕਿਹਾ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਕਹਿੰਦੇ ਇਹ ਗਿਆਨ ਅਵਸਥਾ ਦੀ ਗੱਲ ਕੀਤੀ ਹੈ। ਕਹਿੰਦੇ ਤੂੰ ਵਾਹਿਗੁਰੂ ਦੀ ਜੋਤ ਹੈ, ਬਸ ਬਾਹਰਲਾ ਧਿਆਨ ਛੱਡ ਕੇ ਆਪਣੇ ਅੰਦਰ ਨੂੰ ਨਜ਼ਰ ਮਾਰ, ਅੰਤਰਮੁਖੀ ਬਿਰਤੀ ਕਰ, ਅੰਦਰੋਂ ਜੋਤ ਪ੍ਰਗਟ ਹੋ ਜਾਏਗੀ। ਜਾਂ ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹੇ ਆ। ਨਾਮ ਜਪੀ ਜਾਓ, ਜਪਦੇ ਜਪਦੇ ਜਪਦੇ ਜਪਦੇ ਪ੍ਰਕਾਸ਼ ਹੋ ਜਾਂਦਾ। ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਲੱਕੜ ਨਾਲ ਲੱਕੜ ਘਸਾ ਘਸਾ ਕੇ ਅੱਗ ਬਾਲ ਲੈਂਦੇ ਸੀ ਨਾ, ਉੱਦਾਂ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਅੰਦਰ ਜੋਤ ਜਗ ਪੈਂਦੀ ਹੈ, ਪ੍ਰਕਾਸ਼ ਹੋ ਜਾਂਦਾ, ਵਾਹਿਗੁਰੂ ਦਾ ਦਰਸ਼ਨ ਹੋ ਜਾਂਦੇ ਨੇ ਅੰਦਰੋਂ ਹੀ। ਜੰਮਣਾ ਮਰਨਾ ਆ ਦੁੱਖ ਤਕਲੀਫਾਂ ਸਭ ਕੱਟੇ ਜਾਂਦੇ ਨੇ।

ਸੀ ਉਹਦਾ ਸਾਕਸ਼ਾਤ ਅਨੁਭਵ ਹੋਣਾ ਸ਼ੁਰੂ ਹੋ ਜਾਂਦਾ। ਔਖਾ ਕੁਛ ਨਹੀਂ ਹੈ, ਲੇਕਿਨ ਉਹਦੇ ਲਈ ਅਸੀਂ ਸਮਾਂ ਹੀ ਕਦੋਂ ਕੱਢਦੇ ਹਾਂ। ਹੁਣ ਦੋ ਗੱਲਾਂ ਆਪਾਂ ਦੁਨਿਆਵੀ ਲੈ ਲਈਏ। ਇੱਥੇ ਜਿੰਨੇ ਬੰਦੇ ਇੱਥੇ ਆਪਾਂ ਬੈਠੇ ਹਾਂ, ਆਪਣੇ ਇੱਕ ਦਿਨ ਆਪਣੇ ਮਾਂ ਬਾਪ ਵੀ ਛੱਡ ਕੇ ਆਏ ਸੀ, ਬਣੇ ਬਣਾਏ ਘਰਬਾਰ ਜ਼ਮੀਨ ਜਾਇਦਾਦ ਬੜਾ ਕੁਛ ਛੱਡ ਕੇ ਆਏ, ਕਾਹਦੇ ਲਈ? ਕਹਿੰਦੇ ਜੀ ਦੋ ਰੋਟੀਆਂ ਅਤੇ ਸਕੂਨ ਦੇ ਲਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੱਚੋ ਸੱਚ ਆਪਣੇ ਦਿਲ ਤੇ ਹੱਥ ਰੱਖ ਕੇ ਦੱਸਿਓ ਵੀ ਸਾਰੀ ਜ਼ਿੰਦਗੀ ਉਹ ਦੋ ਰੋਟੀਆਂ ਸਕੂਨ ਨਾਲ ਖਾਧੀਆਂ ਕਦੇ? ਮੈਨੂੰ ਤਾਂ ਨਹੀਂ ਲੱਗਦਾ। ਕੋਈ ਭਾਗਾਂ ਵਾਲਾ ਹੋਏਗਾ ਜਿਹਨੇ ਦੋ ਰੋਟੀਆਂ ਸਕੂਨ ਨਾਲ ਖਾਧੀਆਂ ਹੋਣਗੀਆਂ। ਭੱਜੇ ਜਾਂਦੇ ਰੋਟੀ ਹੱਥ 'ਚ, ਚਾਹ ਹੱਥ 'ਚ, ਇਹ ਹੱਥ 'ਚ, ਸਾਰੀ ਜ਼ਿੰਦਗੀ ਸਟਰਗਲ ਕਰਦਿਆਂ ਕੱਢ ਦਿੱਤੀ। ਆਪਣੇ ਆਪ ਬਾਰੇ, ਆਪਣੇ ਸਕੂਨ ਬਾਰੇ ਸੋਚਿਆ ਹੀ ਨਹੀਂ ਕੁਛ। ਅਤੇ ਜਿਨ੍ਹਾਂ ਲਈ ਬਹੁਤ ਕੁਛ ਕੀਤਾ ਉਹਨਾਂ 'ਚੋਂ ਬਹੁਤ ਇਹ ਕਹਿ ਕੇ ਛੱਡ ਕੇ, ਡਸ ਨੋਟ ਮੈਟਰ, ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦਾ। ਮੈਨੂੰ ਇੱਕ ਬਾਪੂ ਮਿਲਿਆ, ਕਹਿੰਦਾ ਜੀ 25-30 ਘਰ ਨੇ ਲੰਡਨ 'ਚ। ਬੱਚੇ ਕਹਿੰਦੇ ਅਸੀਂ ਕੀ ਕਰਨੇ ਆ ਤੇਰੇ, ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦੇ, ਸਾਨੂੰ ਆਪਣੀ ਜ਼ਿੰਦਗੀ ਜਿਉਣ ਦੇ ਬਾਪੂ, ਤੂੰ ਆਪਣੀ ਜ਼ਿੰਦਗੀ ਜਿਉ। ਕੀ ਖੱਟਿਆ ਫਿਰ ਉਹਨੇ? ਸੋ ਮਾਫ ਕਰਨਾ, ਸਕੂਨ ਦੀ ਰੋਟੀ, ਸਕੂਨ ਦੇ ਪਲਾਂ ਲਈ ਬੰਦਾ ਸਭ ਕੁਛ ਛੱਡ ਕੇ ਆਇਆ, ਉਹੀ ਨਸੀਬ ਨਾ ਹੋਏ ਤੇ ਫਿਰ ਖੱਟਿਆ ਕੀ? ਕਮ ਸੇ ਕਮ ਮਹਾਰਾਜ ਦੇ ਸ਼ਰਨ 'ਚ ਆ ਜਾਂਦਾ, ਥੋੜ੍ਹਾ ਥੋੜ੍ਹਾ ਸਮਾਂ ਲਾਹਾ ਹੀ ਲੈ ਲੈਂਦਾ, ਕਥਾ ਕੀਰਤਨੇ ਸੁਣ ਲੈਂਦਾ। ਉਹ ਦੋ ਦੋ ਘੰਟੇ ਦਾ ਜਿਹੜਾ ਡੇਲੀ ਦਾ ਸਕੂਨ ਸੀ ਜ਼ਿੰਦਗੀ ਦਾ, ਉਹ ਤਾਂ ਬੰਦਾ ਮਾਣ ਲੈਂਦਾ, ਉਹ ਵੀ ਗਵਾਇਆ, ਸਭ ਕੁਛ ਗਵਾਇਆ। ਪਿੱਛੇ ਕੀ ਬਚਿਆ? ਚਿੰਤਾ, ਡਿਪਰੈਸ਼ਨ ਐਂਡ ਡੈਥ, ਕੁਛ ਨਹੀਂ ਬੱਲੇ ਪਿਆ। ਮਹਾਰਾਜ ਜੀ ਕਹਿੰਦੇ ਸਭ ਨਾ ਕਾਦਾ ਤਾਂ ਇੱਕ ਹੈ ਸਿਰ ਤੰਦੈ ਲਾਏ। ਭਾਈ ਵਾਹਿਗੁਰੂ ਸਾਰਿਆਂ ਦਾ ਦਾਤਾ ਹੈ, ਸਾਰੇ ਉਹਨੇ ਧੰਦੇ ਲਾਏ ਹੋਏ ਨੇ, ਫਸੇ ਹੋਏ ਨੇ ਉਹਦੀ

ਉਹਨਾਂ ਦੀ ਬੁੱਧੀ, ਉਹਨਾਂ ਦੀ ਵਿਚਾਰਧਾਰਾ, ਉਹਨਾਂ ਦਾ ਅੰਦਰਲਾ ਢਾਂਚਾ ਐਨ ਸਾਫ਼ ਕਰ ਲਿਆ ਮਹਾਰਾਜ ਜੀ ਨੇ। ਅਤੇ ਫਿਰ ਸਾਫ਼ ਕਰਕੇ, ਸ਼ੁੱਧ ਕਰਕੇ ਆਪਣੀ ਬਾਣੀ ਦੇ ਰਾਹੀਂ ਆਪਣੇ ਸਰੂਪ 'ਚ ਮਿਲਾ ਲਏ ਨੇ ਉਹ। ਉਹ ਇੱਥੇ ਵੀ ਸੁਖੀਏ, ਲੋਕ ਸੁਖੀਏ, ਪਰਲੋਕ ਸੁਹੇਲੇ, ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਸੁਹੇਲੇ ਹੋ ਗਏ। ਇੱਕ ਉਹ ਵਿਚਾਰੇ ਇੱਥੇ ਵੀ ਦੁਖੀ, ਇੱਥੇ ਵੀ ਤੰਦ ਪਿੱਟਿਆ, ਅੱਗੇ ਵੀ ਤੰਦ ਪਿੱਟਣਾ ਪੱਲੇ।

ਦੁਖੀ ਤੁਸੀਂ ਕਾਹਦੇ ਲਈ? ਸੋਚ ਕੇ ਦੇਖਿਓ ਕਦੇ ਮਹਾਰਾਜ ਦੇ ਇਹਨਾਂ ਬਚਨਾਂ ਨੂੰ ਸੁਣ ਕੇ, ਤੇ ਸ਼ਾਇਦ ਸਾਨੂੰ ਮਹਾਰਾਜ ਦੇ ਦਰ ਤੇ ਆਉਣ ਦਾ ਫਲ ਔਰ ਰਸਤਾ ਨਸੀਬ ਹੋ ਜਾਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਇਹੀ ਬੇਨਤੀ ਦਾਸ ਕਰਦਾ। ਸੰਗਤ ਜੀ, ਜਦੋਂ ਵੀ ਕਥਾ ਸੁਣਨੀ ਹੈ ਤੇ ਕੋਸ਼ਿਸ਼ ਕਰਨੀ ਹੈ ਕਥਾ ਗੁਰਬਾਣੀ ਦੇ ਨੇੜੇ ਹੋਵੇ, ਨੇੜੇ ਹੋਏਗੀ ਸਾਨੂੰ ਗੁਰੂ ਦੇ ਨੇੜੇ ਲੈ ਜਾਏਗੀ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਟਿਆਲੇ ਦੇ ਵਿੱਚ, ਸਾਡੇ ਕੋਲ PhD ਲੈਵਲ ਦੇ ਬਹੁਤ ਵਿਦਿਆਰਥੀ ਨੇ ਜਿਹੜੇ ਦਿਨ ਰਾਤ ਮਿਹਨਤ ਕਰ ਰਹੇ ਆ, ਅਕੈਡਮੀ ਹੈ ਸਾਡੀ, ਤੇ ਵੀ ਗੁਰਬਾਣੀ ਦੀ ਵਿਆਖਿਆ ਗੁਰੂ ਦੇ ਨੇੜੇ ਰਹਿ ਕੇ, ਗੁਰਬਾਣੀ ਦੀ ਵਿਆਖਿਆ ਸਤਿਗੁਰੂ ਦੇ ਭੈ ਵਿੱਚ ਰਹਿ ਕੇ, ਗੁਰਬਾਣੀ ਦੀ ਵਿਆਖਿਆ ਸਤਿਗੁਰੂ ਦੇ ਅਦਬ ਵਿੱਚ ਰਹਿ ਕੇ ਕੀਤੀ ਜਾਵੇ, ਸਿੱਖੀ ਜਾਵੇ ਤੇ ਸਿਖਾਈ ਜਾਵੇ, ਤਾਂ ਕਿ ਸਾਡਾ ਕਰਨ ਵਾਲਿਆਂ ਦਾ ਵੀ ਭਲਾ ਹੋਵੇ, ਸੁਣਨ ਵਾਲਿਆਂ ਦਾ ਵੀ ਭਲਾ ਹੋਵੇ, ਅਸੀਂ ਵੀ ਇੱਥੋਂ ਲੈ ਕੇ ਕੁਛ ਉੱਠੀਏ। ਅਸੀਂ ਇੱਥੋਂ ਗੁਨਾਹ ਲੈ ਕੇ ਉੱਠੇ ਤੇ ਕਿੱਥੇ ਬਖਸ਼ੇ ਜਾਵਾਂਗੇ, ਤੇ ਸੰਗਤ ਨੂੰ ਅਸੀਂ ਕਿਸੇ ਹੋਰ ਰਸਤੇ ਤੋਰ ਕੇ ਇੱਥੋਂ ਉੱਠੇ ਤੇ ਅਸੀਂ ਕਿੱਥੇ ਬਖਸ਼ੇ ਜਾਵਾਂਗੇ। ਇਸ ਕਰਕੇ ਮਹਾਰਾਜ ਜੀ ਸੁਮਤ ਬਖਸ਼ਣ ਕਿ ਕਦੇ ਜਵਾਨਾਂ ਚੋਂ, ਸਾਡੀਆਂ ਚੋਂ, ਪ੍ਰਚਾਰਕਾਂ ਦੀਆਂ ਚੋਂ ਐਸੇ ਬੋਲ ਨਾ ਨਿਕਲਣ ਜਿਹੜੇ ਬੋਲ ਗੁਰੂ ਕੇ ਸਿੱਖਾਂ ਨੂੰ ਤੋੜ ਕੇ ਕਿਸੇ ਹੋਰ ਰਾਹ ਤੋੜ ਦੇਣ, ਭਟਕਾ ਦੇਣ। ਸਾਡਾ ਮਾਰਗ ਹੈ ਤੁਰੇ ਜਾਂਦਿਆਂ ਨੂੰ ਬਾਹਰੋਂ ਫੜ ਕੇ ਲਿਆਉਣ ਦਾ, ਸਾਡਾ ਮਾਰਗ ਹੈ ਭਟਕਿਆਂ ਹੋਇਆਂ ਨੂੰ ਪ੍ਰੇਰ ਕੇ ਲਿਆਉਣ ਦਾ, ਨਾ ਕਿ ਆਇਆਂ ਨੂੰ ਭਟਕਾ ਦੇਣਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਦੀ ਖਿਮਾ। ਇਸ ਐਤਵਾਰ ਦੀ ਸ਼ਾਮ ਤੱਕ ਦੀ ਕਥਾ ਦੀ ਹਾਜ਼ਰੀ ਹੈ ਲਗਾਤਾਰ, ਉਹ ਸ਼ਾਇਦ ਸੈਟਰਡੇ ਫਰਾਈਡੇ ਨਾ ਹੋਵੇ ਅਤੇ ਸੰਡੇ ਦੀ ਸ਼ਾਮ ਦੀ ਕਥਾ ਦੀ ਲਾਸਟ ਹਾਜ਼ਰੀ ਹੋਏਗੀ। ਆਪ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ, ਦੁਬਾਰੇ ਜਦੋਂ ਕਦੇ ਸਮਾਂ ਬਣੇਗਾ ਸੰਗਤ ਦੇ ਜੋੜੇ ਝਾੜਾਂਗੇ, ਤਾਂ ਕਿ ਸਾਡਾ ਵੀ ਭਲਾ

ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਗੁਰਜੰਟ ਸਿੰਘ ਜੀ ਪਟਿਆਲੇ ਵਾਲੇ। ਗਿਆਨੀ ਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ। ਆਪ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਭੁਪਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੀ ਕਿ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪ੍ਰਕਾਸ਼ ਦਿਹਾੜੇ ਕੱਲ੍ਹ ਨੂੰ ਸ਼ਾਮਾਂ ਦੇ ਦੀਵਾਨਾਂ ਵਿੱਚ ਮਨਾਏ ਜਾਣੇ ਹਨ, ਸਭ ਤੋਂ ਪਹਿਲਾਂ ਸ੍ਰੀ ਖੰਡਪਾ ਸਾਹਿਬ ਦੇ ਭੋਗ ਪੈਣਗੇ ਜੋ ਆਰੰਭ ਹਨ ਸ੍ਰੀ ਖੰਡਪਾ ਸਾਹਿਬ, ਫਿਰ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਜੋ ਲਗਾਤਾਰ ਦੀਵਾਨ ਸਜਣਗੇ, ਅਤੇ ਸ਼ੁੱਕਰਵਾਰ ਨੂੰ ਫਿਰ ਜੋ ਸਮੂਹ ਸੰਗਤਾਂ ਵੱਲੋਂ ਸ੍ਰੀ ਖੰਡਪਾ ਸਾਹਿਬ ਆਰੰਭ ਹੋਣੇ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਐਤਵਾਰ ਨੂੰ ਹੋਣਗੀਆਂ, ਫਿਰ ਸਾਰਾ ਦਿਨ ਜੋ ਕਥਾ ਕੀਰਤਨ ਦੇ ਦੀਵਾਨ ਸਜਣੇ ਹਨ। ਨਾਲ ਨਾਲ ਜੋ ਹਰ ਸਾਲ ਦੀ ਤਰ੍ਹਾਂ ਰਹਿਣ ਸਬਾਈ ਕੀਰਤਨ ਖੰਡ ਕੀਰਤਨ ਜਥੇ ਵੱਲੋਂ ਹੋਣੇ ਹਨ, ਜੋ ਕੱਲ੍ਹ ਤੋਂ ਸਮਾਗਮ ਆਰੰਭ ਹਨ। ਕੱਲ੍ਹ ਸ਼ਾਮ ਦੇ ਦੀਵਾਨ ਗੁਰੂ ਘਰ ਢੇਸੀ ਵਿਖੇ ਹੋਣੇ ਹਨ, ਸ਼ੁੱਕਰਵਾਰ ਸਵੇਰੇ ਆਸਾ ਜੀ ਦੀ ਵਾਰ ਦੇ ਕੀਰਤਨ ਅਤੇ ਸ਼ਾਮ ਦੇ ਕੀਰਤਨ ਗੁਰੂ ਘਰ ਫਰੀ ਮੋੜ ਵਿਖੇ ਹੋਣੇ ਹਨ। ਸ਼ਨੀਵਾਰ ਜੋ ਸਵੇਰੇ ਆਸਾ ਜੀ ਦੀ ਵਾਰ ਦੇ ਕੀਰਤਨ ਹਨ ਉਹ ਗੁਰੂ ਘਰ ਢੇਸੀ ਵਿਖੇ ਅਤੇ ਨਾਲ ਉੱਥੇ ਅੰਮ੍ਰਿਤ ਸੰਚਾਰ ਹਨ। ਫਿਰ ਜੋ ਰਹਿਣ ਸਬਾਈ ਕੀਰਤਨ ਹਨ ਉਹ ਸ਼ਾਮ ਨੂੰ ਗੁਰੂ ਘਰ ਫਰੀ ਮੋੜ ਵਿਖੇ ਹੋਣੇ ਹਨ। ਸੋ ਇਹ ਪ੍ਰੋਗਰਾਮ ਹਨ ਵੀਕਐਂਡ ਦੇ, ਆਪ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪਹਿਰਦਾਸ ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਣੇ।

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਤਾਰਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ, ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੇ। ਬ੍ਰਿਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾਵੈ।

ਦਰਸ਼ਨਿਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣੀ ਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ।

ਸੌਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ ਦਰਿਓ ਕਰੋ ਨਾਮ ਦਾਨ ਧਰਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਧਰਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਅਰਦਾਸ ਬੇਨਤੀ ਹੈ ਜੀ। ਗੁਨੀਤਾ ਬਜਾਜ ਵੱਲੋਂ ਸ਼ੁਕਰਾਨੇ ਦੀ ਅਰਦਾਸ ਬੇਨਤੀ ਹੈ। ਕਿਰਪਾ ਕਰਨੀ ਜੀ ਮੇਰਾ ਪ੍ਰਾਰਥ ਰੱਖਣਾ। ਬੀਬੀ ਜਸਵੰਤ ਕੌਰ ਵੱਲੋਂ ਤੰਦਰੁਸਤੀ ਦੀ ਅਰਦਾਸ ਬੇਨਤੀ। ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਸਭ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ ਤਵੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ। ਵਾਹਿਗੁਰੂ ਨਾਮ ਜਹਾਜ਼ ਹੈ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕਥਾ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਸੋਰਠ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਜਾਏ ਕਰਪਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਵਿਨਾਸੀ ਤਾ ਕੀ ਸੇਵ ਨ ਬਿਰਥੀ ਜਾਸੀ ਅਨੰਦ ਕਰੇ ਤੇਰੇ ਦਾਸਾ ਜ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ ਸਤਿਗੁਰ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿਆਵੇ ਤਾਹੇ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਧਾਰ ਦਾ ਧਿਆਨ ਧਰ ਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਉਪਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣਾਂ ਦੀ ਸੇਵਾ ਹੋਈ ਸੱਚੇ ਪਾਤਸ਼ਾਹ ਜੀਓ ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ ਆਪ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੈ ਆਈ ਰਹਿਣ ਆਪ ਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗਣੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਦਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਵਾਹਿਗੁਰੂ ਨਹੀਂ ਆਉਂਦੀ, ਵਾਹਿਗੁਰੂ ਵਾਹਿਗੁਰੂ।

Cruz. Vaheguru, Vaheguru, Vaheguru, Vaheguru. Okay.

ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਥੋੜ੍ਹਾ ਬਹੁਤ ਜਾਣਾ ਪਏਗਾ ਥੋੜ੍ਹੀ ਬਹੁਤ ਵਾਹਿਗੁਰੂ ਵਾਹਿਗੁਰੂ ਠੀਕ ਹੈ।

Vaheguru, Vaheguru, Vaheguru, Vaheguru, Vaheguru, Vaheguru.

Hi, Guru. Hi, Guru. Hi, Guru. Hi, Guru. Hi, Guru. Hi.

वाहेगुरु वाहेगुरु वाहेगुरु वाहेगुरु वाहेगुरु वाहेगुरु।

Vaheguru, Vaheguru, Vaheguru, Vaheguru, Vaheguru, Vaheguru.

Hi, Guru. Hi, Guru. Hi, Guru.

Vaheguru, Vaheguru, Vaheguru, Vaheguru.

Guru, why?

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Guru, Vai Guru, Vai Guru, Vai Guru, Vai Guru, Vai Guru, Vai Guru.

Guru, Vai Guru, Vai Guru, Vai Guru, Vai Guru.

Vaheguru, Vaheguru, Vaheguru, Vaheguru, Vaheguru, Vaheguru.

Vaheguru, Vaheguru, Vaheguru, Vaheguru, Vaheguru.

Vai, gru, vai, gru, vai, gru, vai, gru, vai.

Vaigru.

ਸ੍ਰੀ ਵਾਹਿਗੁਰੂ ਸਾਹਿਬ ਜੀ। ਸਾ ਧਰਤੀ ਪਈ ਹਰਿਆਵਲੀ,

ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ, ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਣੀ ਜਿਨ ਗੁਰੂ ਜਣਿਆ ਮਾਏ, ਧੰਨ ਧੰਨ ਗੁਰੂ।

ਸਾਧ ਸੰਗਤ ਜੀ, ਆਪ ਸਭ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਆਦਿ ਗੁਰੇ ਨਮਹਿ, ਜੁਗਾਦ ਗੁਰੇ ਨਮਹਿ, ਸਤਿਗੁਰੇ ਨਮਹਿ, ਸ੍ਰੀ ਗੁਰੂਦੇਵੇ ਨਮਹਿ। ਅਸ਼ਟਪਦੀ ਸਿਮਰਾਉ ਸਿਮਰ ਸਿਮਰ ਸੁਖ ਪਾਵੋ।

ਆਏ ਪ੍ਰਭਗਾ ਸਿਮਰਨ ਸਭ ਤੇ ਉੱਚਾ ਪ੍ਰਭਗੈ ਸਿਮਰਨ ਉਦਰੈ ਮੁੱਚਾ ਪ੍ਰਭਗੈ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭਗੈ ਸਿਮਰਨ ਸਭ ਕੇ ਸੁੱਜੈ ਪ੍ਰਭਗੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭਗੈ ਸਿਮਰਨ ਪੂਰਨ ਆਸਾ ਪ੍ਰਭਗੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਮ੍ਰਿਤ ਮਾਹੇ ਸਮਾਹੇ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਗੋ ਸਿਮਰੇ ਸੇ ਧਨਵੰਤੇ ਪ੍ਰਭ ਗੋ ਸਿਮਰੇ ਸੇ ਪਤਵੰਤੇ ਪ੍ਰਭ ਗੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਗੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਗੋ ਸਿਮਰੇ ਸੇ ਬੇ ਮਹਤਾਜੇ ਪ੍ਰਭ ਗੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਗੋ ਸਿਮਰੇ ਸੇ ਸੁਖਵਾਸੀ ਪ੍ਰਭ ਗੋ ਸਿਮਰੇ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਨੇ ਆਪ ਦਯਾਲਾ ਨਾਨਕ ਜਨ ਕੀ ਮੰਗਿਰ ਵਾਲਾ ਪ੍ਰਭ ਗੋ ਸਿਮਰੇ ਸੇ ਪਰ ਪੁਕਾਰੀ ਪ੍ਰਭ ਗੋ ਸਿਮਰੇ ਧਨ ਸਦਬਲਹਾਰੀ ਪ੍ਰਭ ਗੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਗੋ ਸਿਮਰੇ ਧਨ ਸੁਖ ਬਿਹਾਵੈ ਪ੍ਰਭ ਗੋ ਸਿਮਰੇ ਧਨ ਆਤਮ ਜੀਤਾ ਪ੍ਰਭ ਗੋ ਸਿਮਰੇ ਧਨ ਨਿਰਮਲ ਰੀਤਾ ਪ੍ਰਭ ਗੋ ਸਿਮਰੇ ਧਨ ਆਨੰਦ ਘਨੇਰੇ ਪ੍ਰਭ ਗੋ ਸਿਮਰੇ ਮਸੇ ਹਰ ਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਗੈ ਸਿਮਰਨ ਕਾਰਜ ਪੂਰੇ ਪ੍ਰਭ ਗੈ ਸਿਮਰਨ ਕਬੂ ਨਾ ਝੂਰੇ ਪ੍ਰਭ ਗੈ ਸਿਮਰਨ ਹਰ ਗੁਣ ਬਾਨੀ ਪ੍ਰਭ ਗੈ ਸਿਮਰਨ ਸਹਿਜ ਸਮਾਨੀ ਪ੍ਰਭ ਗੈ ਸਿਮਰਨ ਨਿਛਲ ਆਸਨ ਪ੍ਰਭ ਗੈ ਸਿਮਰਨ ਕਮਲ ਬੇਗਾਸਨ ਪ੍ਰਭ ਗੈ ਸਿਮਰਨ ਅਨਹਦ ਝੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਯਾ ਨਾਨਕ ਤਿਨ ਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗਵੇ ਦੁ ਪਾਏ ਹਰ ਸਿਮਰਨ ਭਏ ਸਿਧ ਜਦੀ ਦਾਤੇ ਹਰ ਸਿਮਰਨੀ ਚੌਂਕੁੰਟ ਜਾਤੇ

ਨਾਨਕੇ ਪ੍ਰਭ ਸਾਤ ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨਮੋਹਾ ਨਾਮ ਤੇਰੇ ਸੰਗ ਸਹਾਇ ਜੈ ਮਹਾਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚੱਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਦ ਨਾ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿਖਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ ਜੇ ਮਾਰਗ ਏ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ

ਓਤ ਪੋਤ ਜਨ ਹਰ ਸਰਾਤੇ ਸੁਨ ਸਮਾਧ ਨਾਮ ਸਮਾਥੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਦੇਨ ਹਰ ਹਰ ਗੁਣ ਗਾਮ।

ਢੋਲ ਪੂਜ ਸਲਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਕਟ ਸ਼ਾਸਤਰ ਸਿਮਰਤ ਬਖਿਆਨ ਯੋਗ ਅਭਿਆਸ ਕਰਮ ਧਰਮ ਗ੍ਰਿਆ ਸਗਲ ਤਿਆਗ ਬਨ ਮੱਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁਨ ਦਾਨ ਹੋਮੈ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਂਤੀ

ਤੁਨ ਸੰਗਾ ਪ੍ਰਭਰਾਤੇ ਤੁਮਰੀ ਉਸ ਤੁਮ ਤੇ ਹੋਏ ਨਾਨਕ ਖਬਰ ਨਾ ਜਾਣ ਸਕੋਏ। ਸਰਬ ਧਰਮ ਸ੍ਰੇਸ਼ਟ ਧਰਮ ਰਖੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ।

ਅੰਦਰਮਲਮਾਇ ਸ਼ਬਦ ਨਾਇ ਕਿਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸਮਾਨ ਅੰਤਰ ਅਗਨ ਬਾਰਤਨ ਸਵਾਹਾ ਗਲ ਪਾਤਰ ਕੈਸੇ ਤਰਾ ਅਥਾਹ ਜਾ ਕੇ

ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੂ ਯਾਹੋ ਜੁਗਤ ਬਿਆਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੁਮ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਹਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ

ਗਿਆਨੀ ਮਰੋਸ ਕਰੇ ਆਪਣੀ ਵਰਤੀ ਦਾ ਵੀ ਖੋਵੈ ਬਹੁਤ ਉਸਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਬਸ ਆਗਿਆ ਰੱਖੇ ਪ੍ਰਭ ਕੀ ਆਗਿਆ ਮਨ ਮਤ ਉਸਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਯਾਲ ਅਨਕ ਭਾਂਤ ਮਾਇਆ ਕੇ ਹੇਤ ਸਰਬਰ ਹੋਵਤ ਜਾਨ ਅਨੇਤ ਬਿਰਗੀ ਛਾਇਆ ਸੁਰੰਗ।

ਖੇਤੀ ਜਾਏ। ਗੋਬਿੰਦ ਭਜਨ ਮਿਨ ਬ੍ਰਿਥੇ ਸਭ ਕਾਮ, ਜੋ ਕਿਰਪਨ ਕੇ ਨਿਰਾਰ ਦਾਮ। ਧੰਨ ਧੰਨ ਤੇ ਜਨ ਜੇ ਘਟ ਬਸਿਓ ਹਰ ਨਾਉ, ਨਾਨਕ ਤਾਕੇ ਬਲ ਬਲ ਜਾਓ। ਰਹਿਤ ਅਵਰਕ ਸ਼ਬਰ ਕਮਾਵਤ।

ਜਾਪਦਨੇਰਾ ਉਪਾਵ ਸਿਆਨਮ ਸਗਲ ਤੇ ਰਹਿਤ ਸਭ ਕਾ ਜਾਣੇ ਆਤਮ ਕੀ ਰਹਿਤ ਜਿਸ ਭਾਵਿਤ ਸਲੈ ਲੜਦਾਏ ਥਾਂ ਥਰੰਦਰ ਰਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ

ਹੈ ਸਮਾਨੀ ਸਾਧਕ ਸੰਗ ਅਗੋਚਰ ਮਿਲਾ ਹੈ, ਸਾਧਕ ਸੰਗ ਸਦਾ ਪ੍ਰਫੁਲਾ ਹੈ, ਸਾਧਕ ਸੰਗ ਆਵੇ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਮੈਂ ਸਭ

ਸਾਧਕ ਸੰਗ ਨਾ ਕਬੂ ਧਾਵੈ, ਸਾਧਕ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸਤ ਅਗੋਚਰ ਲਹੈ, ਸਾਧੂ ਕੈ ਸੰਗ ਆ ਜਾ ਰੋਸਾ ਹੈ। ਸਾਧਕ ਸੰਗ ਬਸੇ ਥਾਨ ਉਚਾਏ, ਸਾਧੂ ਕੈ ਸੰਗ ਮਹਿਲ ਪਹੁੰਚੈ, ਸਾਧਕ ਸੰਗ ਦ੍ਰਿੜ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ।

ਬਣਾਉਣਾ ਅਨੁਭਵ ਜੋ ਭਾਵਕਾ ਸਹਿ ਸੁਭਾਹੋ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਂ ਲਲਾ ਕੇ ਚਲਾ ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ ਜੈਸੇ ਧਰੁ ਪ੍ਰਿਆਕਾਸ ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਅਭਿਮਾਨ ਬ੍ਰਹਮ ਗਿਆਨੀ ਉੱਚ ਤੇ ਉੱਚਾ ਮਨ ਆਪਣਾ ਸਭ ਤੇ ਨੀਚਾ ਬ੍ਰਹਮ ਗਿਆਨੀ ਸੇਜਨ ਭਹੇ ਨਾਨਕ ਜਿਨ ਪ੍ਰਭਾਵ ਕਰੇ ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਾਸ਼ ਬੁਰਾ ਨਾ ਭਾਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਦੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ।

ਜੋਬਰਤਾਏ ਸਾਈ ਜੁਗਤ ਨਾਨਕੋ ਪੁਰ ਕਹੀਏ ਜੀਵਨ ਮੁਕਤ ਪਾਲ ਬ੍ਰਹਮ ਗਏ ਸਗਲੇ ਠਾਉ ਜਿਤ ਜਿਤ ਰਾਖੇ ਤੈਸਾ ਤਿੰਨਾਉ ਜਿਤ ਜਿਤ ਘਰ ਰਾਖੇ

ਕਈਕੋਟ ਬਨ ਕਈਕੋਟ ਭਾਏ ਤੀਰਥਵਾਸੀ, ਕਈਕੋਟ ਬਨ ਭਰਮੇ ਉਦਾਸੀ, ਕਈਕੋਟ ਵੇਦ ਕਹਿ ਸੁਰਤੇ, ਕਈਕੋਟ ਤਪੀਸਰ ਹੋਤੇ, ਕਈਕੋਟ ਆਤਮ ਧਿਆਨ ਧਾਰੇ, ਕਈਕੋਟ ਗਪਕਾ ਵਿਚਾਰੇ, ਕਈਕੋਟ ਨਵਤਨ ਨਾਮ ਧਿਆਵੇ, ਨਾਨ ਕਰਦੇ ਕਾਂਤਨਾ ਭਾਵੇਂ, ਕਈਕੋਟ ਭਏ ਅਭਿਮਾਨੀ, ਕਈਕੋਟ ਅੰਧ ਗਿਆਨੀ, ਕਈਕੋਟ ਕਿਰਪਨ ਕਠੋਰ, ਕਈਕੋਟ ਅਭੇਗਾ ਤਮਨੇ ਕੋਰ, ਕਈਕੋਟ ਪਰ ਦਰਬ ਕੋ ਹਿਰੇ, ਕਈਕੋਟ ਪਰ ਦੁਖ ਨਾ ਕਰੇ, ਕਈਕੋਟ ਮਾਇਆ ਸਰਮ ਮਾਹੇ, ਕਈਕੋਟ ਪ੍ਰਦੇਸ਼ ਪ੍ਰਭਾਹੇ, ਜਿਤ ਲਾਵੋ ਤਿਤ ਲਗਨਾ, ਨਾਨ ਕਰਤੇ ਕੀ ਜਾਣੇ ਕਰਤਾ ਰਚਨਾ।

ਸਗਲ ਸਮਗਰੀ ਆਪਣੇ ਸੂਧਾਰੇ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ। ਕਈ ਗੁੜ ਰਾਜ ਤਾਮ ਸਤ, ਕਈ ਗੁੜ ਵੇਦ ਪੁਰਾਣ ਸਿਮਰਤ ਸ਼ਾਸਤ, ਕਈ ਗੁੜ ਕੀ ਰਤਨ ਸਮੁੰਦ, ਕਈ ਗੁੜ ਨਾਨਾ ਪ੍ਰਕਾਰ ਜੰਤ, ਕਈ ਗੁੜ ਕੀਏ ਚਿਰ ਜੀਵੇ, ਕਈ ਗੁੜ ਗਿਰੀ ਮੇਰ ਸਵਰਨ ਥੀਵੇ, ਕਈ ਗੁੜ ਚੱਖਿਆ ਕਿੰਨਰ ਪਿਸਾਚ, ਕਈ ਗੁੜ ਭੂਤ ਪ੍ਰੇ ਸੂਗਰ ਮਿਰਗਾਚ, ਸਭਤੇ ਨੇਰਾ ਸਮੂਹ ਤੇ ਦੂਰ, ਨਾਨਕਾ ਬਲਬ ਦਰਿਆ ਭਰਪੂਰ, ਕਈ ਗੁੜ ਪਾਤਾਨ ਕੇ ਵਾਸੀ, ਕਈ ਗੁੜ ਨਰਕ ਸੁਰਗ ਨਿਵਾਸੀ, ਕਈ ਗੁੜ ਜਨਮੇ ਜੀਵੇ ਮਰੇ, ਕਈ ਗੁੜ ਬਹੁ ਜੂਨੀ ਫਿਰੇ, ਕਈ ਗੁੜ ਬੈਠਤ ਹੀ ਖਾਹੇ, ਕਈ ਗੁੜ ਘਾਲੇ ਤੱਕ ਬਾਹੇ, ਕਈ ਗੁੜ ਕੀਏ ਤਨਬੰਦ, ਕਈ ਗੁੜ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕੇ ਪ੍ਰਭਗਾ ਹਾਥੇ, ਕਈ ਗੁੜ ਭੈ ਬੈਰਾਗੀ ਰਾਮ ਨਾਮ ਸੰਗਤ ਲਿਵਲਾਗੀ, ਕਈ ਗੁੜ ਪ੍ਰਭ ਕੋ ਖੋ ਜੰਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ, ਕਈ ਗੁੜ ਦਰਸ਼ਨ ਪ੍ਰਭ ਪਿਆਸ ਤਿਨਕੋ ਮਿਲਿਓ ਪ੍ਰਭ ਵਿਨਾਸ, ਕਈ ਗੁੜ ਮਾਂਗੇ ਸਤਸੰਗ ਪਾਰ ਬ੍ਰਹਮ ਤਿਲਾਗਾਰ, ਜਿਨਕੋ ਆਪ ਸੁਪ੍ਰਸੰਨ ਨਾਨਕ ਤੇਜਨ ਸਦਾ ਧਨ ਧਨ, ਕਈ ਗੁੜ ਖਾਣੀ ਹਰਖੰਡ, ਕਈ ਗੁੜ ਆਕਾਸ਼ ਬ੍ਰਹਿਮੰਡ, ਕਈ ਗੁੜ ਹੋਇਆ ਅਵਤਾਰ।

ਕਰ ਦੇਖੇ ਆਪਣੀ ਵਡਿਆਈ ਨਾਨਕ ਸਮੇ ਰਿਹਾ ਸਮਾਈ ਪ੍ਰਭਾਵੇ ਮਾਨੁਗਤ ਪਾਵੇ ਪ੍ਰਭਾਵੇ ਤਾਂ ਪਾਥਰ ਤਰਾਵੇ ਪ੍ਰਭਾਵੇ ਨਸਾਸ ਤੇ ਰਾਖੇ ਪ੍ਰਭਾਵੇ ਤਾਂ ਹਰ ਗੁਣ ਭਾਖੈ ਪ੍ਰਭਾਵੇ ਤਾਂ ਪਤ ਧਾਰੇ ਆਪ ਕਰੇ ਆਪਨ ਵਿਚਾਰੇ ਦੁਆ ਸਿਰਿਆ ਗਾ ਸੁਵਾਮੀ ਖੇਲੇ ਬਿਕਸੇ ਅੰਤਰ ਜਾਮੀ ਜੋ ਭਾਵੇ ਸੁਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਨ ਆਵੇ ਕਹੋ ਮਾਨੁਖ ਤੇ ਕਿਆ ਹੋਏ ਆਵੇ ਜੋ ਤਿਸ ਭਾਵੇ ਸੂਈ ਖਰਾਵੇ ਇਸਕੇ ਹੱਥ ਹੋਏ ਤਾਂ ਸਭ ਕੁਛ ਲੇ ਜੋ ਤਿਸ ਭਾਵੇ ਸੂਈ ਕਰੇ ਅਨਜਾਨਤ ਵਿਖਿਆ ਮੈਂ ਰਚੇ ਜੇ ਜਾਨਤ ਆਪਣੇ ਆਪ ਬਚੇ ਭਰਮੇ ਭੁੱਲਾ ਦੈ ਦਸਾਵੇ ਨਿਮਖ ਮਾਏ ਚਾਰ ਕੁੰਡ ਫਿਰੇ ਆਵੇ ਕਰ ਕਿਰਪਾ ਸਭਨੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਕਿਨ ਮੈਂ ਨੀਚ ਕੀਟ ਕਹੋ ਰਾਜ ਪਾਰ ਬ੍ਰਹਮ ਗਰੀਬ ਨਿਵਾ ਜਾਗਾ ਦ੍ਰਿਸ਼ ਕਛੂ ਨਾ ਆਵੇ ਤਿਸ ਤਤਕਾਲ ਦੈ ਤਿਸ ਪ੍ਰਗਟਾਵੈ ਜਾਗੋ ਅਪਨੀ ਕਰੇ ਬਖਸ਼ੀਸ ਤਾਕਾ ਲੇਖਾ ਨਾ ਗਣੇ ਜਗਦੀਸ਼

ਅਗਾਸ ਭਯਾਨ ਕਬੂ ਬੇਤਾ ਬ੍ਰਹਮਿਚਾਰ ਨਾਨਕਾ ਮਿਲਾਵਣ ਹਾਰ ਕਬੂ ਨਿਤ ਕਰੇ ਬਾਪਾਤ ਕਬੂ ਸਵੇ ਰਹੇ ਦਿਨ ਰਾਤ ਕਬੂ ਮਹਾਂ ਕ੍ਰੋਧ ਬਿਕਰਾਲ ਕਬੂ ਸਰਬ ਕੀ ਹੋ ਦਰਬਾਰ।

ਧਿਆਨ ਕਬੂ ਤੜ ਤੀਰਥ ਇਸ਼ਨਾਨ ਕਬੂ ਸਾਧਕ ਮੁਖ ਗਿਆਨ ਕਬੂ ਕੀਟਹਾਸ ਤਪਤੰਗ ਵੇ ਜੀਆ ਅਨੁਜੋਨ ਭਰਮੈ ਭਰਮੀਆ ਨਾਨਾ ਰੂਪ ਸੁਆਂਗੀ ਦਿਖਾਵੇ ਜੋ ਪ੍ਰਭਾਵੇ ਤੇ ਮਨ ਚਾਵੇ ਜੋ ਤਿਸ ਭਾਵੇ ਸੋਈ ਹੋਏ ਨਾਨਕ ਦੂਜਾ ਵਰਨਾ ਕੋਏ ਕਬੂ ਸਾਧ ਸੰਗਤ

ਕਨੇ ਵਖਿਆਨੀ ਸੱਚ ਸੱਚ ਸਤਸਭ ਕੀਨਾ ਕੋਟ ਮਤੇ ਕਨੇ ਬਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਰਵਨ ਵਖਿਆ।

ਸੰਤ ਕਾ ਦੁਖਨ ਤੇ ਮੁਖ ਭਵੈ, ਸੰਤਨ ਕਾ ਦੁਖਨ ਕਾਕ ਜਿਉਂ ਲਵੈ, ਸੰਤਨ ਕਾ ਦੁਖਨ ਸਰਬ ਜੋਨ ਪਾਏ, ਸੰਤ ਕਾ ਦੁਖਨ ਤ੍ਰਿਗਤ ਜੋਨ ਕਿਰਮਾਏ, ਸੰਤਨ ਕਾ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕਾ ਦੁਖਨ ਸਭ ਕੋ ਛਲੈ।

ਗੁਨਾਹ ਸੁਖ ਤੇ ਠਹਿਰਾਇਆ। ਸੰਤ ਗਏ ਦੁਖੀ ਕੋ ਨਾਹੀ ਠਾਹੋ ਨਾਨਕ ਸੰਭਾਵੇ ਸੰਤ ਭਾਵੇ ਤਲੇ ਮਿਲਾਏ। ਸੰਤ ਗਾ ਦੁਖੀਆ ਬੀਜ ਤੇ ਟੁੱਟਾ ਹੈ, ਸੰਤ ਗਾ ਦੁਖੀ ਕਿਤੇ ਗਾਜ ਨਾ ਪਹੁੰਚਾਇਆ। ਸੰਤ ਗਏ ਦੁਖੀ ਕੋ ਧਿਆਨ ਭਰਮਾਈਐ, ਸੰਤ ਗਾ ਦੁਖੀ ਉਜੜ ਪਾਈਐ। ਸੰਤ ਗਾ ਦੁਖੀ ਅੰਦਰ ਦੇ ਥੋਥਾ, ਜੋ ਸਾਸ ਬਿਨਾ ਅੰਮ੍ਰਿਤ ਕੀ ਲੋਥਾ। ਸੰਤ ਗਏ ਦੁਖੀ ਕੀ ਜੜ ਕਿਛੁ ਨਾਹੇ, ਆਪਨ ਬੀਜ ਆਪੇ ਹੀ ਖਾਹੇ।

ਕਰਹਰ ਕਰਮ ਸਰਵਨਰ ਕਥਾ ਹਰ ਦਰਗੇ ਨਾਨਕ ਪੂਜਲ ਮਥਾ ਪਟਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਤਰਬੰਤ ਕਰੀ ਸੰਸਾਰ ਮੰਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਣੇ ਤੁਤ ਕੀ ਸੋਜੀ ਜਾਣੇ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਜਿਣੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਚੇ ਤਿਸ ਕੀ ਜਾਨੋ ਦਰਸ਼ਨਾ ਪੁੱਜੈ ਸਾਹ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਵਿਹਾਰਜਨ ਰਹਿਤ ਅੰਤਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਵਾਨ ਏਕ ਉੱਪਰ ਜਿਸ ਜਨ ਕੀ ਆਸਾ ਤਿਸ ਕੀ ਕੱਟੀਐ ਜਮ ਕੀ ਫਾਸਾ।

ਜੋਗਿਸ਼ਗਰੈਸੁ ਪ੍ਰਭ ਕੈ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸੁਭਾਇ ਹੋਵੈ ਸੋ ਹੋਏ ਕਰਨੇ ਹਰ ਪਛਾਣੈ ਸੋਏ ਪ੍ਰਭ ਕਾ ਕੀਆ ਜਨਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸਦੇ ਉਪਜੇ ਤਿਸ ਮਾਹੇ ਸਮਾਏ

ਜੀਓ ਸਾਧ ਕੀਤ ਉਰ ਕਰੋ ਇਸ਼ਨਾਨ ਸਾਧ ਪਰ ਜਾਈਏ ਗੁਰਬਾਰ ਸਾਧ ਸੇਵਾ ਪਟਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ ਅਨਕ ਬਿਗਨ ਦੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰੱਖ ਰਸ ਚਾਖੈ ਓੜ ਗਹੀ ਸੰਦੇ।

ਬਖਸ਼ੰਦ ਸਾਹ ਤੇਰੇ ਕੀ ਚਰਨੀ ਪਾਉ ਨਾਨਕ ਮਨ ਅਹਿਮ ਰਾਉ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾਇਆ ਸੋਈ ਹੋ ਹਰਨ ਭਰਨ ਜਾਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ ਅਣਦ ਰੂਪ ਮੰਗਲ ਸਦ ਜਾ ਕੇ ਸਰਬ ਥੋਕ ਸੁਣੀਏ ਘਰ ਤਾਂ ਕਹਿ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਬੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ ਨਾਨਕ ਸਪੁਰਖਾ ਕਿਨੇ ਅੰਤ ਨਾ ਪਾਇਆ ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ ਪਿਤਾ ਕਾ ਜਨਮ ਕੇ ਜਾਣੇ ਪੂਤ ਸਗਲ ਪਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਿੰਦੇ ਜੰਦਾਸ ਨਾਮ ਧਿਆਵੇਂ ਸੇ ਤੇ ਗੁਣ ਮੈਂ ਜਾ ਕੋ ਭਰਮਾਏ ਜਨਮ ਮਰੇ ਫਿਰ ਆਵੇ ਜਾਏ ਊਚ

ਸਾਰੇ ਪੁਰੀਆਂ ਸਭਮ ਨਾਮ ਕੇ ਸੰਗ ਤੁਰੇ ਸੁਨ ਸਰਮਨ ਕਰ ਕਿਰਪਾ ਸਪਨੇ ਨਾਮ ਲਾਏ ਨਾਨਕ ਚੌਥੇ ਪਦਮੇ ਸੋ ਜਨ ਗਦ ਪਾਏ ਰੂਪ ਸਤ ਜਾਗਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਦੂਤ ਸਤ ਸਤ ਜਾਗੀ ਬਾਣੀ ਸਤਿਪੁਰਖ ਸਭ ਮਾਏ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਦਪਾਤ ਸਤ ਕਰੜੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਪਲੀ।

ਨਾਮ ਜਪਤ ਤਾਂ ਹਕੀਕਤ ਹੋਏ। ਆਪ ਸਤਿਕੀਆ ਸਭ ਸਾਥੇ ਆਪੇ ਜਾਣੇ ਆਪਣੀ ਮਿਤ ਗੱਤ, ਜਿਸ ਕੀ ਸਿਰਸੋ ਕਰਨੇ ਹਾਰ ਵਰਨਾ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨਾ ਜਾਣੇ ਕੀਆ, ਨਾਨਕ ਜੋਤ ਸੁਭਾਵੇ ਸੁਬਰਤੀਆ। ਬਿਸਮਨ ਬਿਸਮ ਭਏ ਬਿਸਮਾ।

ਗੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣ ਹਾਰ ਨਾਮ ਸਤ ਸਤ ਹਵਨ ਹਾਰ ਆਪ ਸਤ ਸਤ ਸਭਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸੁਮਤਾ ਬੁਜਨਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤਿ ਸ੍ਰੀ ਹਿਰਦੇ ਜਨ ਮਾਨਿਆ ਕਰਨ ਕਰਾਮ ਤਿਨ ਮੂਲ ਪਛਾਨਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭਾਇਆ ਤਤ ਗਿਆਨ ਤਸ ਮਨ ਪ੍ਰਗਟਾਇਆ ਪੈਤੇ ਨਿਰਭੋਏ ਬਸਾਨਾ ਸਤਿਵਜਾ ਤਸ ਮਾਹੇ ਸਮਾਨਾ

ਆਵੋ ਤਿਸ ਕਹਿ ਸੰਗ ਸਿੱਖ ਉਤਰਾਏ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਗੁਰ ਸਦਾ ਦਇਆਲ ਸੇਖੀ ਗੁਰ ਦੁਰਮਤ ਵਰ ਹਰੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਗਾਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਨ ਦੇ ਗੁਰ ਕਾ ਸਿੱਖ ਵਿਭਾਗੀ ਹੈ ਸਤਿਗੁਰ ਸਿੱਖਾ ਹਰਤ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰੈ ਗੁਰ ਕਾ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਬਲ ਮੈਂ ਸਹਾਇ

ਨਾਮ ਸਿਮਰ ਸਿਮਰ ਸਦਾ ਸੁਖ ਪਾਓ। ਪਾਵਨ ਸੇ ਪੂਰਨ ਵਿਆਸ ਭਗਤ ਪਾਇਆ ਤੰਬਰਗਾਸ ਤਿਤਕਰ ਜਾਏ ਬਸੇ ਮਨਾਸੀ ਕਹੁ ਨਾਨਕ ਕਾਟੀ ਜੰਪਾਸੀ ਤਤ ਵਿਚਾਰ ਕਹੇ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾ ਗਮਨ ਮਿਠੇ ਪ੍ਰਭ ਸੇਵਾ ਤਿਆਗ ਸ਼ਰਨ ਗੁਰਦੇਵ ਇਉਂ ਰਤਨ ਜਨਮ ਗਾਓ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਰੰਗ ਭਾਵਨਾ ਛੁੱਟਣ ਹਾਰੇ ਸਿਮਰਤ ਸਾਸ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਵੰਸ਼ ਨਾਨਕ ਪਲ ਪਾਏ ਸੰਗਨਾ ਚਾਲ ਤੇਰੇ ਧਰਾਂ ਤੋਂ ਗਿਆ ਲਪਟਾਵੇਂ ਮੂਰਖ ਮਨਾ ਸੁਤਮੀਤ ਗੁਟਾਮਰ ਬਨਤਾ ਅੰਤੇ ਕਹਾਓ ਤੁਮ ਕਮਨ ਸਨਾਤਾ ਰਾਜ ਰੰਗ ਮਾਇਆ ਵਿਸਤਾਰ ਅੰਤੇ ਕਹਾਓ ਕਮਨ ਛੁਟਕਾਰ ਅਸਸਤੀ ਰਥ ਸਵਾਰੀ ਝੂਠਾ ਡੰਬ ਝੂਠ ਪਾ ਸਾਰੀ ਜਿੰਦੀ ਏ ਤਬਜੇ ਨਾ ਤਿਸ ਬੁਜੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰਖੀ ਮਾਤੂ ਲੇ ਇਆਨੇ ਭਗਤ ਬਿਨਾ ਬਹੁ ਡੁੱਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਗਿਰਬਿਖ ਜਾਹੇ ਆਪ ਜਪੋ ਅਬਰਾ ਨਾਮ ਜਪਾਵੋ ਸੰਤ ਗੈਦ ਰਾਤ ਗਤ ਪਾਵੋ ਸੂਰ ਸਾਰ ਪੂਸਾ ਤਿਰਕੋ ਨਾਉ ਸਹਿ ਸੁਭਾਏ ਨਾਨ ਗੁਣਗਾਓ ਗੁਣਗਾਵ ਤਿਰੁਦਰ ਸਮੈਲ ਬਿਨ ਜਾਏ ਹੋਮੇ ਬਿਖ ਫੈਰ ਹੋਏ ਚੰਦ ਬਸੇ ਸੁਖਨਾਲ ਸਾਸ ਗਰਾਸਰ ਨਾਮ ਸੰਭਾਲ ਸ਼ਾਟ ਸਿਆਨ

ਪ੍ਰਭ ਤੁਮੇ ਧਿਆਮ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨੇ ਤਨੀ ਤੇ ਕੋਟੇ ਕੁਵਾਧਾਰ ਨਾਨਕ ਮਾਂਗੇ ਨਾਮ ਪ੍ਰਭਸਾਰ ਪ੍ਰਭ ਕੀ ਦੁਸ਼ਮਾਨ ਸੋਏ ਅਰਸ ਬਾਬੇ ਬਿਰਲਾ ਕੋਏ ਜਿਨ ਚਾਖਿਆ ਸੇ ਜੰਤਰ ਬਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਪਰੇ ਪ੍ਰੇਮ ਰਸ ਰੰਗ ਜੇ ਚਾਉ ਸਾਧ ਕੇ ਸੰਗ ਪਰੇ ਸਰਨ ਆਨ ਸਭ ਤਿਆਗ ਬਟ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖੋਏ ਸੇਵਕ

ਭਗਤੀ ਨਾਮ ਸਮਾਏ। ਸੋਗੋ ਬਿਸਰੇ ਜੇ ਘਾਲ ਨਾ ਭਾਨੇ, ਸੋਗੋ ਬਿਸਰੇ ਜੇ ਕੀਆ ਜਾਣੇ, ਸੋਗੋ ਬਿਸਰੇ ਜਿਨ ਸਭ ਕੁਛ ਦੀਆ, ਸੋਗੋ ਬਿਸਰੇ ਜੇ ਜੀਵਨ ਜੀਆ, ਸੋਗ ਬਿਸਰੇ ਜੇ ਅਗਨ ਮੈਂ ਰਾਖੇ, ਗੁਰਪ੍ਰਸਾਦ ਕੋ ਬਿਰਲਾ ਲਾਖੇ, ਸੋਗ ਬਿਸਰੇ ਜੇ ਬਿਖਤੇ ਕਾਟੇ, ਜਨਮ ਜਨਮ ਕਾ ਟੁੱਟਾ ਗੰਢ ਹੈ, ਗੁਰਪੁਰੈ ਤਤ ਇਹਾ ਬੁਝਾਇਆ, ਪ੍ਰਭਨਾ ਨਾਨਕ ਜਨ ਧਿਆਇਆ, ਸਾਜਨ ਸੰਤ ਕਰੋਏ ਕਾਮਾਨ ਤਿਆਗ, ਜਪੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਭਰੈ ਨਾਮ, ਜਪਾਵੋ ਭਗਤ ਪਾਏ ਤਰੀਏ ਸੰਸਾਰ, ਬਿਨ ਭਗਤੀ ਤੁਹਾਨੂੰ ਸਿਸ਼ਾਰ, ਸਰਬਗ੍ਰਿਆਨ ਸੁਭਗ੍ਰਿਤ ਨਾਮ, ਬੁੱਢ ਜਾਤ ਭਾਏ ਬਿਸਰਾਮ, ਸਗਲ ਦੁੱਖਾਂ ਵਿਨਾਸ, ਨਾਨਕ ਨਾਮ ਜਪੋ ਗੁਣਤਾਸ, ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮੰਤਰ ਅੰਤਰ, ਇਹੀ ਸੁਭਾਉ ਨੇਤਰੋ ਪੇਖ, ਦਰਸ ਹੋਏ ਮਨ ਬਿਕਸੈ, ਸਾਧ ਚਰਨ ਧੋਏ।

ਨਾਮ ਸੁਣ ਰਸਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭਧਾਰੀ ਨਾਨਕ ਰਿਭੀ ਖੇ ਮਹਾਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਰੂ ਨਾਮ ਜਿਸ ਮਨ ਫਸੇ ਸੋਤ ਨਿਧਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰ ਪ੍ਰਗਟ ਸਭ ਲੂਵੇ ਸਭ ਤੇ ਬੂਝ ਪਾਇਆ ਸਥਾਨ ਬਹੁਰ ਨ ਹੋਵੇ ਆਮਨ ਜਾਨ ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਿਧਨਾ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਾਪ ਯੋਗ ਪਰਬ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮਤ ਸਕਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਗੀਗਤ ਹੋਏ ਗੁਣ ਗੋ

0: सर।
1: वाहिगुरु वाहिगुरु साहिब जीओ।

ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰ ਈਸ

ਕੋਹੇ ਮੰਨੇ ਮਾਰਗ ਠਾਗ ਨ ਪਾਏ ਮੰਨੇ ਪਾਸਿਓ ਪ੍ਰਗਟ ਜਾਏ ਮੰਨੇ ਮਾਗੁਣ ਚਲੈ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦੁਆਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰਸਿੱਖ ਮੰਨੇ ਨਾਨਕ ਭਵੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵ ਦਰਗੇ ਮਾਨ ਪੰਚੇ ਸੁਹ ਹੈ ਦਰ ਰਾਜਾਨ ਪੰਚਾਂ ਕਾ ਗੁਰੇਕ ਧਿਆਨ

ਧੋਪੈ ਨਾਵੈ ਕਰ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰ ਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹ ਜਾਹੋ।

ਗਾ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਇ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਹ ਤੇ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਨ ਸੁਵੇਲਾ ਵਖਤ ਕਵਨ ਕਵਨ ਥਿਤ ਕਵਨ ਵਾਰ ਕਵਨ ਸੇਰ ਉਤੀ ਮਾਹੋ ਕਵਨ ਜਿਤ ਹੋ ਆਇਆ ਕਾਰ

ਜਿਸਨੂੰ ਬਖਸੇ ਸਿਫਤ ਸਲਾਹ ਨਾਨਕ ਪਾਤ ਸਾਹੀ ਪਾਤ ਸਾਹੂ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ।

ਦੇਸ ਭੁਗਤ ਗਿਆਨ ਦਇਆ ਭੰਡਾਰਨ ਘੜ ਘੜ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਧ ਸਿਧ ਅਵਰਾਸਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਂਗ ਪਾਤਸ਼ਾਹੀ ਦਸਵੀਂ ਛਾ ਪੈ ਸ਼ਾਂਤ ਵੈ ਪ੍ਰਸਾਦ। ਚੱਕਰ ਚਿਹਨੇ ਅਰ ਵਰਨ ਜਾਤ ਅਰ ਪਾਤ ਨਹਿਣ ਜਿਹ ਰੂਪ ਰੰਗ ਰੇਖ ਭੇਖ ਕਹਿ ਨਾ ਸਕਤ ਕਿਹ।

ਕਰੋ ਜੀ ਦੇਹੰਦ ਹੈ ਕੇ ਰਾਜ ਕਰਹੀਮ ਹੈ ਕੇ ਕਰਮੰ ਕਰੀਮ ਹੈ ਕੇ ਸਰਬੰ ਕਲੀ ਹੈ ਕੇ ਸਰਬੰ ਦਲੀ ਹੈ ਕੇ ਸਰਬਤਰ ਮਾਨਿਆ ਕੇ ਸਰਬਤਰ ਦਾਨਿਆ ਕੇ ਸਰਬਤਰ ਗਾਉਣ ਹੈ ਕੇ ਸਰਬਤਰ ਪਾਉਣ ਹੈ ਕੇ ਸਰਬਤਰ ਦੇਸ ਹੈ ਕੇ ਸਰਬਤਰ ਭੇਸ ਹੈ।

ਸਹਿਜ ਕੇ ਸਰਬਤਰ ਭੇ ਸਹਿ ਕੇ ਸਰਬਤਰ ਮਾਨਿਆ ਸਦੈਵੰ ਪ੍ਰਧਾਨਿਆ ਕੇ ਸਰਬਤਰ ਜਾਪਿਆ ਕੇ ਸਰਬਤਰ ਥਾਪਿਆ ਕੇ ਸਰਬਤਰ ਭਾਨ ਕੇ ਸਰਬਤਰ ਮਾਨ ਕੇ ਸਰਬਤਰ ਇੰਦਰ ਹੈ ਕੇ ਸਰਬਤਰ ਚੰਦਰ ਹੈ ਕੇ ਸਰਬੰ ਕਲੀ ਮੈਂ ਕੇ ਪਰਮੰ ਫਹੀ ਮੈਂ ਕੇ ਆਕਲ ਅਲਾਮ ਕੇ ਸਹਿਬ ਕਲਾਮੈ

ਹੈ ਭੂਤ ਭਵਿੱਖ ਭਵਾਨ ਕੇ ਭੂਤ ਕੌਣ ਗਣੇ ਨਹੀਂ ਜਹਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨਵੰਤ ਕੋ ਅੰਤ ਕੇ ਧਾਮ ਸਿਧਾਰੇ।

ਜਨਮ ਮਰਤ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰਨਾਲੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸ੍ਰੀ ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨੇਤਨੇਮ ਅਤੇ ਸਾਹਿਬਾਂ ਵੱਲੋਂ ਬਖਸ਼ਮੁਖ ਵਾਗ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਭੁੱਲ ਚੁੱਕ ਦੀ ਖਿਮਾ ਬਖਸ਼ਣ। ਸੋ ਆਓ ਹੁਣ ਸ੍ਰੀ ਆਸਾ ਜੀ ਦੇ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗੀ ਭਾਈ ਭਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ ਆਪ ਸੰਗਤਾਂ ਨੂੰ ਜਥੇ ਸਮੇਤ ਕੀਰਤਨ ਸਰਵਣ ਕਰਵਾ ਰਹੇ ਹਨ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਅੱਜ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਦਿਹਾੜੇ ਗੁਰੂ ਘਰ ਵਿਖੇ ਮਨਾਏ ਜਾ ਰਹੇ ਹਨ। ਸਭ ਸੰਗਤਾਂ ਨੂੰ ਲੱਖ ਲੱਖ ਵਧਾਈ। ਸ੍ਰੀ ਅਖੰਡ ਪਾਠ ਸਾਹਿਬ ਬ੍ਰਹਮ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਸ਼ਾਮ ਨੂੰ ਹੋਣੀਆਂ ਹਨ, ਉਪਰੰਤ ਲਗਾਤਾਰ ਜੋ ਸ੍ਰੀ ਰਹਿਰ ਸਾਹਿਬ ਜੀ ਦੇ ਪਾਠ ਫਿਰ ਲਗਾਤਾਰ ਦੀਵਾਨ ਸਜਣੇ ਹਨ। ਸਭ ਸੰਗਤਾਂ ਨੇ ਹਾਜ਼ਰੀ ਭਰਨੀ ਜੀ, ਅਤੇ ਨਾਲ ਹੀ ਇਸ ਸੰਬੰਧ ਵਿੱਚ ਕੱਲ੍ਹ ਨੂੰ ਫਿਰ ਸੰਗਤਾਂ ਵੱਲੋਂ ਜੋ ਸ੍ਰੀ ਅਖੰਡ ਪਾਠ ਸਾਹਿਬ ਬ੍ਰਹਮ ਹੋਣੇ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਐਤਵਾਰ ਨੂੰ ਹੋਣਗੀਆਂ। ਦੂਸਰੀ ਬੇਨਤੀ ਹੈ ਜੀ ਕਿ ਜੋ ਹਰ ਸਾਲ ਦੀ ਤਰ੍ਹਾਂ ਅਖੰਡ ਕੀਰਤਨੀ ਜਥੇ ਵੱਲੋਂ ਸਾਲਾਨਾ ਸਮਾਗਮ ਹੁੰਦੇ ਹਨ, ਅੱਜ ਤੋਂ ਜੋ ਆਰੰਭ ਹੋ ਰਹੇ ਹਨ, ਅੱਜ ਸ਼ਾਮ ਦੇ ਦੀਵਾਨ ਗੁਰੂ ਘਰ ਟ੍ਰੇਸੀ ਵਿਖੇ ਹਨ, ਅਤੇ ਕੱਲ੍ਹ ਸਵੇਰੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ, ਅਤੇ ਸ਼ਾਮ ਦੇ ਦੀਵਾਨ ਗੁਰੂ ਘਰ ਫ੍ਰੀ ਮੋਡ ਵਿਖੇ ਹਨ। ਸੋ ਸ਼ਨੀਵਾਰ ਨੂੰ ਜੋ ਆਸਾ ਦੀ ਵਾਰ ਹੋਵੇਗੀ ਉਹ ਗੁਰੂ ਘਰ ਟ੍ਰੇਸੀ ਵਿਖੇ, ਅਤੇ ਸ਼ਾਮ ਨੂੰ ਰਹਿਣ ਸਭਾਈ ਕੀਰਤਨ ਗੁਰੂ ਘਰ ਫ੍ਰੀ ਮੋਡ ਵਿਖੇ। ਸੋ ਆਪ ਸੰਗਤਾਂ ਨੇ ਇਸ ਸਮੇਂ ਦਾ ਵੱਧ ਤੋਂ ਵੱਧ ਲਾਹਾ ਲੈਣਾ ਜੀ, ਇਹਨਾਂ ਸਮਾਗਮ ਵਿੱਚ ਹਾਜ਼ਰੀ ਭਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪਣੇ ਆਪ ਸਾਜੋ ਆਪਣੇ ਰਚਨਾ ਦੁਈ ਕੁਦਰਤ ਸਾਜੀ ਇੱਕ ਰਸਨ ਡਿਠੁਚਾਓ ਦਾਤਾ ਕਰਤਾ ਆਪ ਤੋਂ ਤੁਸ ਦੇਵ ਕਰੇ ਪਸਾਓ ਤੂੰ ਜਨੂੰ ਸਭ ਸਿੱਧ ਲੈਸ ਜਿੰਦ ਕੁਆ ਕਰਿਆ ਸਿੰਡਿਠੁਚਾਓ ਕਰਿਆ ਸਿੰਡਿਠੁਚਾਓ।

ਜਾਈਐ ਜੀਉ ਬਿਣ ਸਤ ਸਦਾ ਦੇਖਾ ਜੇ ਆਖ ਗਵਾਈਐ ਜੇ ਲੋੜੇ ਚੰਗਾ ਆਪਣਾ ਕਰ ਪੁਨਹ ਨਿਜ ਸਦਾਈਐ ਜੇ ਜਰਵਣ ਪਰ ਹਰ ਜਰ ਵਿਸਕਰੇਂਦੀ ਆਈਐ ਕੋ ਰਹਿ ਨ ਭਰੀਐ ਪਾਈਐ ਕੋ ਰਹਿ ਨ ਭਰੀਐ।

ਬਿਨ ਸਤਿਗੁਰ ਕਿਨ ਨਾ ਪਾਇਓ, ਬਿਨ ਸਤਿਗੁਰ ਕਿਨ ਨਾ ਪਾਇਓ। ਸਤਿਗੁਰ ਵਿਚਾਰ ਰਖਣ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲੇ ਸਦਾ ਮੁਕਤ ਜਿਨ ਵਿੱਚੋਂ ਮੋਹ ਚੁਕਾਇਆ। ਉਤਮ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ

ਸੇਵ ਕੀਤੇ ਸੰਤੋਖੀ ਜਿਨਿਸ ਤੋਂ ਸੱਚ ਧਿਆਇਆ ਉਹ ਨਿਮਨ ਦੇ ਪੈਰ ਨਰਕ ਕਰ ਸੋ ਕਰੇ ਤੇ ਧਰਮ ਕਮਾਇਆ ਉਹਨੇ ਦੁਨੀਆਂ ਤੋੜੇ ਬੰਧਨ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ੀ ਅਗਲਾ ਮੁਕਤ ਦੇਵੇ ਚੜ੍ਹੇ ਸਵਾਇਆ।

ਸਾਹਿਬ ਸੱਚੋ ਸੱਚ ਵਰਤਾਇਆ, ਜਿਸ ਧੁੰਦ ਮਿਲੇ ਸੱਚ ਪਤਨੀ ਸੱਚ ਕਮਾਇਆ, ਸਤਿਗੁਰ ਮਿਲੇ ਸੱਚ ਪਾਇਆ ਜਿਨ ਕੇ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨਾ ਜਾਣਦੀ ਮਨ ਮੁਖੀ

ਭਾਵ ਦੇ ਦਰਸੋਨ ਕੀਰਤ ਗਾਵਦੇ ਨਾਨਕ ਕਰਮ ਪਰ ਦਰਢੋਨ ਲੈ ਨਿਧਾਵਦੇ ਇੱਕ ਮੂਹ ਨਭਜਨ ਪਣਾਣ ਹੁੰਦਾ ਗਿਣਾਏਂਦੇ ਹੁਣ ਢਾਡੀ ਕਨੀਚ ਜਾਤ ਹੋਰ ਜਾਤ ਸਦਾਏਂਦੇ ਤਿੰਨ ਮੰਗਾਂ ਜਿਤ ਜਿਤ ਆਏਂਦੇ ਤਿੰਨ ਮੰਗਾਂ ਜਿਤ ਜਿਤ।

ਪੰਡਿਤ ਲਿਖਾਗ ਜੇ ਮੇਰੇ ਤੋਂ ਮਸਤਕ ਲਾਈ ਹੈ ਕੂੜਾ ਲਾਚ ਛੱਡਿਆ ਹੋਏ ਕਮਨ ਅਲੱਖ ਧਿਆਈ ਹੈ ਫਲ ਤੇ ਵੇਹ ਪਏ ਜੇ ਵੇਹ ਘਰ ਕਮਾਈ ਹੈ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿੰਨਾਂ ਦੀ ਪਾਈ ਹੈ ਮਤ ਥੋੜ੍ਹੀ ਸੇਵ ਗਵਾਈ ਹੈ ਮਤ ਥੋੜ੍ਹੀ ਸੇਵ ਗਵਾਈ।

ਪਰ ਕਰਮ ਜਨਕ ਤਤ ਪਾਇਆ ਤਿਤ ਨੀ ਕਿਸਮ ਤੇ ਆਇਆ ਇਹਨਾਂ ਜਨਤਾ ਕਹਿ ਬਸ ਕ੍ਰਿਸ਼ਨ ਹੈ ਤਿਤ ਵੇਖੀ ਜਗਤੀ ਪਾਇਆ ਇਕਨਾਂ ਨੂੰ ਤੂੰ ਮੇਲੇ ਕੱਪ ਤੂੰ ਦਿਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੂੰ ਆਪ ਬੁਝਾਇਆ ਸਹਿਜ ਹੀ ਸਤ ਸਮਾਇਆ ਸਹਿਜ

ਜਿਹੜੀ ਪੜਿਆ ਹੋਵੇ ਗੁਨਾਹਗਾਰ ਤੋਂ ਵੀ ਸਾਧਨਾ ਮਾਰੀਏ ਜਿਹਾ ਕਲੇ ਘਾਲਣਾ ਤੇ ਵੇਹੋ ਨਾ ਉਪਚਾਰੀਏ ਐਸੀ ਕਲਾ ਨਾ ਖੇਡੀਏ ਜਿੱਥੇ ਦਰਗਿਆ ਗਿਆ ਹਾਰੀਏ ਪੜਿਆ ਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ ਮੋਹ ਚੱਲੇ ਸੋ ਅੱਗੇ ਮਾਰੀਏ ਮੋਹ ਚੱਲੇ ਸੋ ਅੱਗੇ ਮਾਰੀਏ।

ਪਾਉੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ ਹੁਕਮ ਨਾ ਹੋ ਪ੍ਰਮਾਣ ਖਸਮੇ ਕਾ ਮਹਿਲ ਪਾਏ ਸੀ ਖਸਮੇ ਭਾਵੇ ਸੋ ਕਰੇ ਮੈਨੂੰ ਚੰਦਿਆ ਸੋ

0: ਜਿਥੇ ਰਿਹਾ ਸਭ ਕੋਈ ਸੁਧ ਕਿਉਂ ਕਰ ਰੱਖੀਐ ਸੁਧ ਪਵੈ ਰਸੋਇ ਨਾਨਕ ਸੁਧ ਕੇ ਨਾ ਉਤਰੈ ਗਿਆਨ ਉਤਾਰੇ ਧੋਏ ਮਹੱਲਾ ਪਹਿਲਾ
1: ਮਨ ਕਾ ਸੁਧਕ ਲੋਭ ਹੈ ਜਿਵਾ ਸੁਧ ਕੂੜ ਅੱਖੀ ਸੁਤਕ ਵੇਖਣਾ ਪਰ ਥਰੇ ਪਰ ਧਨ ਰੂਪ ਕੰਨੀ ਸੁਤਕ ਕੰਨ ਪਹਿਲਾ ਇਤਵਾਰੀ ਖਾਹੇ ਨਾਨਕ ਹੰਸਾ ਆਦਮੀ ਵਧੇ ਜੰਪੁਰ ਜਾਏ ਮਹੱਲਾ ਪਹਿਲਾ ਸਭੋ ਸੁਤਕ ਭਰਮ ਹੈ ਦੂਜਾ ਲੱਗ ਜਾਏ ਜਮਣ

ਗੁਰ ਬੇਟਾ ਕਰ ਸਲਾਹੀ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤਾਂ ਨਦਰੀਆਂ ਜਾਂ ਤਿਸ ਭਾਣ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਤਰ ਵਿੱਚ ਮਾਰ ਕੱਢੀਆਂ ਬੁਰਿਆਈਆਂ ਸਹਿਤ ਉੱਠੇ ਨੌਣ ਦਪਾਈਆਂ ਸਹਿਤ ਉੱਠੇ ਨੌਣ ਦਪਾਈਆਂ।

0: ਚਾਕਰ ਲੱਗਿਆ ਚਾਕਰੀ
1: ਪੌੜੀ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਪਾਏ ਹੁਰਮਤ ਜਿਹਨੂੰ ਅਗਲੀ ਉਹ ਵਜੋਂ ਵੀ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜਹ ਹੋ ਗਵਾਏ ਗਲਾ ਮੂੰਹ ਮੂੰਹ ਪਾਣਾ ਖਾਏ ਜਿਸ ਜਦ ਤੱਕ ਹਮਨੇ ਤਿਸ ਕਈ ਸਾਬਾਸ ਨਾਨਕ ਕੰਨ ਚੱਲੇ ਨਾਲ ਕਸਮ ਚਲਾਇਆ।

ਔੜ ਨਾਨਕ ਅੰਤ ਨ ਜਾਪਣੀ ਹਰਤਾ ਕੇ ਪਾਰ ਵਾਰ ਆਪ ਕਰੇ ਸਾਖੀ ਬਰਾ ਕਰੇ ਮਾਰ ਇੱਕ ਨਗਲੀ ਜੰਜੀਰੀ ਇੱਕ ਤਿਰਛੜੀ ਬਸੀਆਰ ਆਪ ਕਰੇ ਕਰੇ ਹੋ ਕੈਸੂ ਕਰੇ ਪੁਕਾਰ ਨਾਨਕ ਕਰਨਾ ਜਿੰਦਗੀ।

ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ ਆਪ ਸੰਗਤਾਂ ਨੇ। ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮੌਨ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਭੁਪਿੰਦਰ ਸਿੰਘ ਜੀ, ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਵਾਗ ਦੀ ਕਥਾ ਆਪ ਸੰਗਤਾਂ ਨੂੰ ਸ੍ਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਗੁਰਜੰਟ ਸਿੰਘ ਜੀ ਪਟਿਆਲੇ ਵਾਲੇ। ਸੋ ਅੱਜ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਦਿਹਾੜੇ ਗੁਰੂ ਘਰ ਵਿਖੇ ਮਨਾਏ ਜਾ ਰਹੇ ਹਨ। ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਸੋ ਨਾਲ ਨਾਲ ਸ੍ਰੀ ਖੰਡਪਾ ਸਾਹਿਬ ਚੱਲ ਰਹੇ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਸ਼ਾਮੀ 5 ਵਜੇ ਤੱਕ ਹੋ ਜਾਣਗੀਆਂ। ਉਸ ਤੋਂ ਬਾਅਦ 6 ਵਜੇ ਤੱਕ ਕੀਰਤਨ, ਫਿਰ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ, ਉਪਰੰਤ ਫਿਰ ਦੀਵਾਨ ਸਜਣਗੇ। ਸੋ ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਕੱਲ੍ਹ ਨੂੰ ਫਿਰ ਜੋ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਸਾਹਿਬਾਂ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਕੱਲ੍ਹ ਨੂੰ ਸ੍ਰੀ ਖੰਡਪਾ ਸਾਹਿਬ ਬ੍ਰਹਮ ਹੋਣੇ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਐਤਵਾਰ ਨੂੰ ਹੋਣੀਆਂ ਹਨ। ਆਪ ਜੀ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਭਰਨੀਆਂ, ਨਾਲ ਨਾਲ ਜੋ ਸਾਲਾਨਾ ਸਮਾਗਮ ਅਖੰਡ ਕੀਰਤਨ ਜਥੇ ਵੱਲੋਂ ਹੁੰਦੇ ਹਨ, ਅੱਜ ਸ਼ਾਮ ਤੋਂ ਜੋ ਗੁਰੂ ਘਰ ਟੀਸੀ ਵਿਖੇ ਸ਼ਾਮ ਦੇ ਦੀਵਾਨ ਹੋਣਗੇ, ਕੱਲ੍ਹ ਦੇ ਜੋ ਸਵੇਰ ਦੇ ਸ਼ਾਮ ਦੇ ਦੀਵਾਨ ਹੋਣੇ ਹਨ ਉਹ ਗੁਰੂ ਘਰ ਫਰੀ ਮੌਨ ਵਿਖੇ ਹੋਣੇ ਹਨ। ਕੱਲ੍ਹ ਸਵੇਰੇ ਆਸਾ ਜੀ ਦੀ ਵਾਰ, ਸ਼ਾਮੀ ਜੋ ਫਿਰ 6:30 ਵਜੇ ਤੋਂ ਲੈ ਕੇ 9 ਵਜੇ ਤੱਕ, ਸ਼ਨੀਵਾਰ ਨੂੰ ਜੋ ਆਸਾ ਦੀ ਵਾਰ ਦੇ ਕੀਰਤਨ ਹੋਣੇ ਹਨ ਉਹ ਗੁਰੂ ਘਰ ਟੇਸੀ ਵਿਖੇ ਹਨ ਜਥੇ ਦੇ ਨਾਲ ਨਾਲ ਉੱਥੇ ਅੰਮ੍ਰਿਤ ਸੰਚਾਰ ਹਨ। ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਉਹਨਾਂ ਸਮੇਂ ਸਿਰ ਪਹੁੰਚ ਜਾਣਾ ਜੀ। ਅਤੇ ਜੋ ਰਹਿਣ ਸਭਾਈ ਕੀਰਤਨ ਹੋਣਗੇ ਉਹ ਸ਼ਾਮ ਨੂੰ ਗੁਰੂ ਘਰ ਫਰੀ ਮੌਨ ਵਿਖੇ ਹੋਣੇ ਹਨ। ਸੋ ਇਹ ਪ੍ਰੋਗਰਾਮ ਹਨ ਜੀ, ਆਪ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ। ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਮਹਾਰਾਜ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੋ ਰਹੀ ਹੈ। ਅੰਮ੍ਰਿਤ ਵੇਲੇ ਤੋਂ ਮਹਾਰਾਜ ਜੀ ਦੇ ਦੀਵਾਨ ਸਜੇ ਨੇ, ਸਜੇ ਦੀਵਾਨਾਂ ਅੰਦਰ ਤੁਰਕੀ ਬਾਣੀ ਦੇ ਜਾਪ, ਆਸਾ ਜੀ ਦੀ ਵਾਰ ਦੇ ਕੀਰਤਨ, ਆਪ ਸੰਗਤਾਂ ਨੇ ਦਰਬਾਰ ਦੀ ਮਰਿਆਦਾ ਅਨੁਸਾਰ ਸ਼੍ਰਵਣ ਕੀਤੇ ਹਨ। ਹੁਣ ਮਹਾਰਾਜ ਸਾਹਿਬ ਜੀ ਦੇ ਦਰਬਾਰ ਦੀ ਮਰਿਆਦਾ ਹੈ, ਅੰਮ੍ਰਿਤ ਵੇਲੇ ਜੋ ਮਹਾਰਾਜ ਜੀ ਪਹਿਲੇ ਦਰਸ਼ਨਾਂ ਤੇ ਸ੍ਰੀ ਮੁਖ ਵਾਕ ਸਾਹਿਬ ਬਖਸ਼ਦੇ ਹਨ, ਉਹਨਾਂ ਦੀ ਵਿਚਾਰ ਦਾ ਸਮਾਂ ਹੈ। ਅੱਜ ਜੋ ਦਾਤ ਸਤਿਗੁਰੂ ਸਾਹਿਬ ਜੀ ਨੇ ਆਪਣੀ ਪਾਵਨ ਬਾਣੀ ਦੇ ਰਾਹੀਂ ਬਖਸ਼ਿਸ਼ ਕੀਤੀ ਹੈ, ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰੀਏ, ਮਹਾਰਾਜ ਜੀ ਦੀ ਬਾਣੀ ਦੇ ਨੇੜੇ ਆਈਏ, ਮਹਾਰਾਜ ਜੀ ਦੀ ਬਾਣੀ ਨੂੰ ਸੁਣੀਏ, ਬਾਣੀ ਨੂੰ ਵਿਚਾਰੀਏ। ਮਹਾਰਾਜ ਜੀ ਕਹਿੰਦੇ ਉਹ ਗੁਰਮੁਖ ਸਿਆਣੇ ਹੋ ਜਾਂਦੇ ਆ ਇਸ ਸੰਸਾਰ ਦੇ ਅੰਦਰ ਜਿਹੜੇ ਮਹਾਰਾਜ ਜੀ ਦੀ ਬਾਣੀ ਨੂੰ ਵਿਚਾਰਨ ਲੱਗ ਪੈਂਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਉਹਨਾਂ ਦੇ ਅੰਦਰ ਆਲਾ ਦਰਜੇ ਦੀ ਸਿਆਣਪ ਆ ਜਾਂਦੀ ਹੈ। ਸੰਸਾਰ ਵਾਲਿਆਂ ਨੂੰ ਤਾਂ ਉਨੀ ਸਿਆਣਪ ਉਨੀ ਅਕਲ ਹੁੰਦੀ ਹੋਈ ਨਹੀਂ ਜਿੰਨੀ ਉਹਨਾਂ ਰੱਬ ਦੇ ਪਿਆਰਿਆਂ ਦੇ ਅੰਦਰ ਮਹਾਰਾਜ ਦੀ ਰਹਿਮਤ ਸਦਕਾ ਆ ਜਾਂਦੀ ਹੈ। ਕਿਉਂਕਿ ਰੱਬ ਦੇ ਪਿਆਰਿਆਂ ਵਰਗਾ ਸੈਂਸਿਟਿਵ ਵੀ ਕੋਈ ਨਹੀਂ ਹੁੰਦਾ, ਉਹਨਾਂ ਵਰਗਾ ਮਾਸੂਮ, ਉਹਨਾਂ ਵਰਗਾ ਪ੍ਰੇਮ ਕਰਨ ਵਾਲਾ, ਉਹਨਾਂ ਵਰਗਾ ਦਿਆਲੂ ਸੁਭਾਅ ਉਹ ਵੀ ਕਿਸੇ ਦਾ ਨਹੀਂ ਹੁੰਦਾ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਪਿਆਰੇ ਨੇ, ਗੁਰਮੁਖ ਜਨ ਨੇ, ਨਾਮ ਜਪਣ ਵਾਲੇ ਨੇ, ਬੰਦਗੀ ਵਾਲੇ ਨੇ, ਉਹਨਾਂ ਦਾ ਅਤੇ ਸੰਸਾਰੀਆਂ ਦਾ ਤਾਂ ਹੀ ਤਾਲਮੇਲ ਵੀ ਨਹੀਂ ਬਹਿੰਦਾ, ਕਿਉਂਕਿ ਸੰਸਾਰੀ ਬੰਦੇ ਦੀ ਬਿਰਤੀ ਵੱਖਰੀ ਹੁੰਦੀ ਹੈ ਅਤੇ ਰੱਬ ਦੇ ਭਗਤ ਦੀ, ਰੱਬ ਦੇ ਪਿਆਰੇ ਦੀ ਬਿਰਤੀ ਵੱਖਰੀ ਹੁੰਦੀ ਹੈ। ਇਸ ਕਰਕੇ ਤਾਲਮੇਲ ਨਹੀਂ ਬੈਠਦਾ। ਜਿਹੜੇ ਪੁਰਾਣੇ ਬਜ਼ੁਰਗ ਹੋ ਜਾਂਦੇ ਆ ਉਹਨਾਂ ਦਾ ਅਤੇ ਉਹਨਾਂ ਦੀ ਔਲਾਦ ਦਾ ਆਪਸ 'ਚ ਤਾਲਮੇਲ ਨਹੀਂ ਬੈਠਦਾ। ਕਿਉਂ? ਜਿਸ ਜ਼ਮਾਨੇ 'ਚ ਬਜ਼ੁਰਗ ਰਹੇ ਉਹ ਜ਼ਮਾਨਾ, ਉਹ ਸਮਾਂ, ਉਹ ਦੌਰ, ਉਹ ਪੜ੍ਹਾਈ, ਸਿੱਖਿਆ ਸਭ ਕੁਛ ਵੱਖਰੀ ਸੀ। ਜਦੋਂ ਬੱਚਿਆਂ ਦੀ ਵਾਰੀ ਆਈ ਉਹ ਦੌਰ, ਉਹ ਸਮਾਂ, ਉਹ ਜਹਾਨ ਬਿਲਕੁਲ ਡਿਫਰੈਂਟ ਸੀ, ਵੱਖਰਾ ਸੀ।

ਚਾਰਕ ਨੇ ਗੁਰਮੁਖ ਰੱਬ ਦੇ ਪਿਆਰੇ, ਉਹਨਾਂ ਨੇ ਜੋ ਸਿੱਖਿਆ, ਕਿਉਂਕਿ ਉਹਨਾਂ ਵੇਲਿਆਂ ਚ ਭਾਵਨਾ ਬੜੀ ਬਲਵਾਨ ਹੁੰਦੀ ਸੀ, ਪ੍ਰੇਮ ਬੜਾ ਬਲਵਾਨ ਹੁੰਦਾ ਸੀ, ਸ਼ਰਧਾ ਬੜੀ ਬਲਵਾਨ ਹੁੰਦੀ ਸੀ। ਅੱਜ ਤਰਕ ਬਲਵਾਨ ਹੈ, ਗੱਲ ਗੱਲ ਤੇ ਕਿੰਤੂ ਪਰੰਤੂ ਤਰਕ, ਤੇ ਜ਼ਮੀਨ ਆਸਮਾਨ ਦਾ ਫਰਕ ਪੈ ਗਿਆ ਜ਼ਮਾਨੇ ਦਾ। ਤੇ ਜਿਹੜੀ ਨਵੀਂ ਜਨਰੇਸ਼ਨ ਹੈ ਉਹਨੂੰ ਗੱਲਾਂ ਸਮਝ ਵੀ ਨਵਿਆਂ ਦੀਆਂ ਆਉਂਦੀਆਂ, ਜੇ ਨਵੇਂ ਤਰੀਕੇ ਨਾਲ ਸਿਖਾਉਣ ਦਾ ਉੱਦਮ ਕਰਨ, ਕਿਉਂਕਿ ਸੰਕਲਪ ਨਹੀਂ ਬਦਲਿਆ ਜਾ ਸਕਦਾ, ਵਿਚਾਰਧਾਰਾ ਜਿਹੜੀ ਗੁਰੂ ਦੀ ਆ ਉਹ ਨਹੀਂ ਬਦਲੀ ਜਾ ਸਕਦੀ। ਔਰ ਇੱਕ ਗੱਲ ਯਾਦ ਰੱਖਿਓ, ਮਹਾਰਾਜ ਜੀ ਨੇ ਕਿਹਾ ਨਾ, ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾ ਤਾਰ। ਜਿਵੇਂ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਨਿੱਤ ਨਵੇਂ ਨੇ, ਉਵੇਂ ਹੀ ਮਹਾਰਾਜ ਸਾਹਿਬ ਦੀ ਬਾਣੀ ਨਿੱਤ ਨਵੀਂ ਹੈ, ਨਿੱਤ ਨਵੀਂ ਹੈ।

ਜੀ ਕਹਿੰਦੇ ਬਾਣੀ ਤੋਂ ਸੂਖਮ ਕੋਈ ਨਹੀਂ ਹੈ ਤੇ ਬਾਣੀ ਤੋਂ ਉੱਤਮ ਵੀ ਕੋਈ ਨਹੀਂ ਹੈ। ਜਿਹੜੇ ਰੱਬ ਦੇ ਪਿਆਰੇ ਬਾਣੀ ਨਾਲ ਮਹਾਰਾਜ ਦੇ ਨਾਮ ਨਾਲ ਜੁੜੇ ਹੁੰਦੇ ਆ ਉਹਨਾਂ ਦਾ ਅੰਦਰਲਾ ਸ਼ਾਂਤ ਹੋਇਆ ਹੁੰਦਾ, ਟਿਕਿਆ ਹੁੰਦਾ, ਤੇ ਅੰਦਰਲਾ ਟਿਕਣ ਕਰਕੇ ਫਿਰ ਜਦੋਂ ਨਾਮ ਜਪਦੇ ਆ, ਬਾਣੀ ਪੜ੍ਹਦੇ ਆ, ਵਿਆਖਿਆ ਕਰਦੇ ਆ, ਉਹ ਸੁਤੇ ਸਿੱਧ ਸੁਣਨ ਵਾਲਿਆਂ ਦੇ ਹਿਰਦਿਆਂ ਚ ਰਚਦੀ ਜਾਂਦੀ। ਸੋ ਆਪਾਂ ਬਚਨ ਕਰ ਰਹੇ ਸੀ ਗੁਰਬਾਣੀ ਦੀ ਵਿਆਖਿਆਕਾਰੀ ਦੇ ਉੱਤੇ ਵੀ ਜਿਹੜਾ ਜਨਰੇਸ਼ਨ ਗੈਪ ਹੈ ਇਹ ਮਾਂ ਬਾਪ ਚ ਪੈ ਜਾਂਦਾ, ਇੱਦਾਂ ਗ੍ਰੰਥਾਂ ਚ ਪੈ ਜਾਂਦਾ, ਇਤਿਹਾਸ ਚ ਪੈ ਜਾਂਦਾ। 5000 ਸਾਲ ਪਹਿਲੇ ਦੀ ਧਰਤੀ, ਪਹਿਲੇ ਦੇ ਲੋਕ, ਪਹਿਲੇ ਦੀਆਂ ਸੁਵਿਧਾਵਾਂ ਅੱਜ ਵਰਗੀਆਂ ਨਹੀਂ, ਤੇ ਸਾਡੇ ਚ ਕਮੀ ਕਿੱਥੇ ਆ ਜਾਂਦੀ ਹੈ। 5000 ਸਾਲ, 10000 ਸਾਲ ਪੁਰਾਣੀਆਂ ਕਥਾਵਾਂ ਨੂੰ, ਵਾਰਤਾਵਾਂ ਨੂੰ, ਗ੍ਰੰਥਾਂ ਨੂੰ ਅੱਜ ਦੇ ਦਿਮਾਗ ਨਾਲ ਸੋਚ ਕੇ ਸਮਝਣਾ ਚਾਹੁੰਦੇ। ਇੱਕ ਟਾਈਮ ਉਹ ਸੀ ਤੇ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਵੀ ਅਸੀਂ ਖੰਡ ਦੀ ਬੋਰੀ ਮੋਢੇ ਤੇ ਸੁੱਟਣੀ, 20-20 ਕਿਲੋਮੀਟਰ ਚੁੱਕ ਕੇ ਲੈ ਜਾਣੀ ਕਮੰਟਲ ਦੀ ਬੋਰੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਜੇ ਕੋਈ ਸਾਨੂੰ ਕਹੇ ਅੱਜ ਵੀ 10 ਕਿਲੋ ਚਿੰਨੀ ਹੋਈ ਚੱਕ ਲੈ ਜਾਓ 20 ਕਿਲੋਮੀਟਰ, ਸਾਡੇ ਬਸ ਦੀ ਗੱਲ ਨਹੀਂ ਹੈ। ਉਹਨਾਂ ਦਾ ਦੌਰ ਸੀ, ਸਮਾਂ ਸੀ, ਸਰੀਰਾਂ ਚ ਜਾਨ ਸੀ, ਉਦੋਂ ਉਹ ਚੱਕ ਲੈਂਦੇ ਸੀ। ਤੇ ਜੇ ਉਹਨਾਂ ਨੂੰ ਕੋਈ ਕਹੇ ਵੀ ਇਹ ਕਿੱਦਾਂ ਹੋ ਸਕਦਾ ਜੀ, ਇਹ ਤਾਂ ਕੋਈ ਗੱਲ ਨਾ ਬਣੀ। ਸਮਾਂ ਸਮਾਂ ਸਮਰੱਥ ਹੁੰਦਾ, ਹਰ ਸਮੇਂ ਸਮੇਂ ਦੀਆਂ ਸੁਵਿਧਾਵਾਂ, ਸਮਾਂ ਸਮੇਂ ਦੀ ਦਸ਼ਾ ਨਿਯਤ ਕਰਦੀ ਹੈ ਲੋਕਾਂ ਦਾ ਰਹਿਣਾ ਸਹਿਣਾ, ਉੱਠਣਾ ਬੈਠਣਾ ਕਿਵੇਂ ਦਾ ਹੋਵੇ। ਸੋ ਕਹਿਣ ਦਾ ਭਾਵ ਹੈ ਵੀ ਗ੍ਰੰਥਾਂ ਚ ਕਥਾਵਾਂ ਚ ਵੀ ਜਨਰੇਸ਼ਨ ਗੈਪ ਆ ਜਾਂਦਾ, ਜਿਹਦੇ ਕਰਕੇ ਲੋਕ ਆਪਣੇ ਗ੍ਰੰਥਾਂ ਦੀ ਸਾਨੂੰ ਸਮਝ ਨਾ ਹੋਣ ਕਰਕੇ ਨਿੰਦਿਆ ਕਰਨ ਲੱਗ ਪੈਂਦੇ। ਇੱਕ ਕਿਸੇ ਯੂਨੀਵਰਸਿਟੀ ਤੋਂ ਤੁਸੀਂ ਸ਼ਾਇਦ, ਇੱਧਰ ਵੀ ਇੰਗਲਿਸ਼ ਹੁੰਦੀ ਹੋਏਗੀ, ਇੱਕ ਡਿਗਰੀ ਹੁੰਦੀ ਹੈ PhD ਚ ਕਿ ਜਿਨ੍ਹਾਂ ਨੇ PhD ਕਰਨੀ ਹੈ, ਮੱਧਕਾਲ ਦੇ ਸਾਹਿਤ ਨੂੰ ਕਿਵੇਂ ਪੜ੍ਹਿਆ ਜਾਏ। ਉਹ ਸਮਾਂ ਜਿਹੜਾ ਬੀਤ ਚੁੱਕਿਆ, ਉਸ ਸਮੇਂ ਦੇ ਲਿਟਰੇਚਰ ਨੂੰ ਕਿਵੇਂ ਬਚਿਆ ਜਾਏ, ਕਿਵੇਂ ਪੜ੍ਹਿਆ ਜਾਏ, ਇਹ ਸਿਰਫ ਇੰਨੀ ਕੁ ਗੱਲ ਤੇ PhD ਹੁੰਦੀ ਆ। ਸਾਡੇ ਪਟਿਆਲੇ ਯੂਨੀਵਰਸਿਟੀ ਤੋਂ ਕੁਝ ਗੁਰਸਿੱਖਾਂ ਨੇ ਕੀਤੀ ਹੈ,

ਉਸ ਸਮੇਂ ਦੇ ਇਤਿਹਾਸ ਨੂੰ ਕਿਵੇਂ ਪੜ੍ਹਿਆ ਜਾਏਗਾ। ਉੱਥੇ ਫਿਰ ਉਹ ਦੋ ਚਾਰ ਨੁਕਤੇ ਦਿੰਦੇ ਆ, ਕਥਾ ਚ ਤਾਂ ਦੱਸ ਰਹੇ ਆ ਵੀ ਸੁਣ ਕੇ ਕੁਛ ਚੀਜ਼ਾਂ ਜਿਹੜੀਆਂ ਸੰਗਤ ਨੂੰ ਫਿਰ ਸਮਝ ਸੌਖੀ ਆਉਣੀਆਂ ਸ਼ੁਰੂ ਹੋ ਜਾਂਦੀਆਂ। ਹੁਣ ਕਿਹੜਾ ਥੀਸਿਸ ਪੜ੍ਹੇਗਾ, ਕਿਹੜਾ ਉੱਥੋਂ ਲੈ ਕੇ ਆਏਗਾ, ਕਿਹੜਾ ਇੰਨੀ ਖੇਚੜਾ ਕਰੇਗਾ। ਹਾਂ, ਜਿਹਨੇ ਚਾਰ ਗੱਲਾਂ ਸੁਣ ਲਈਆਂ ਉਹਦੀਆਂ ਉਹ ਦਿਮਾਗ 'ਚ ਰਹਿ ਜਾਣੀਆਂ ਨੇ। ਇਸੇ ਕਰਕੇ

ਦਸ਼ਾ ਲੋਕਾਂ ਦੀ ਕਿਵੇਂ ਦੀ ਸੀ, ਰਹਿਣ ਸਹਿਣ ਕਿਵੇਂ ਦਾ ਸੀ, ਸਭ ਤੋਂ ਪਹਿਲੇ ਚੀਜ਼ਾਂ ਦੇਖਣੀਆਂ, ਫਿਰ ਉਸ ਦਸ਼ਾ ਚ ਜਾਣਾ। ਅੱਜ ਦੇ ਅਮਰੀਕਾ ਦੇ ਵਿੱਚ ਗੱਡੇ ਨਹੀਂ ਚੱਲਦੇ, ਘੋੜੇ ਖੱਚਰਾਂ ਵਾਲੇ ਜਿਹੜੇ ਪਹਿਲਾਂ ਰਾਤ ਚੱਲਦੇ ਸੀ ਉਹ ਨਹੀਂ ਚੱਲਦੇ। ਤੇ ਜੇ ਉਸ ਵੇਲੇ ਦਾ ਅਮਰੀਕਾ ਕਿਸੇ ਨੇ ਦੇਖਣਾ ਹੋਵੇ, ਜਿਸ ਸਮੇਂ

ਤੇ ਕੋਈ ਸੀਰੀਜ਼ ਤਿਆਰ ਕਰਦੇ ਆ, ਉਹ ਸਾਰਾ ਮਾਹੌਲ ਸਿਰਜਦੇ ਆ ਤੁਹਾਨੂੰ।

ਇਸ ਗੱਲ ਤੇ ਰਾਜੀ ਹੁੰਦੇ। ਦਸ ਪਾਤਸ਼ਾਹੀਆਂ ਮੇਨ ਮੇਨ ਗੁਰੂ ਕੇ ਸਿੱਖ, ਉਸ ਤੋਂ ਬਾਅਦ ਵਾਲੇ ਗੁਰੂ ਕੇ ਸਿੱਖ, ਕੁਛ ਹਸਤੀਆਂ ਜਿਨ੍ਹਾਂ ਦੇ ਰੋਲ ਅਦਾ ਕਰਨ ਤੇ ਪਾਬੰਦੀ ਲਗਾਈ ਜਾ ਸਕਦੀ ਹੈ, ਲੇਕਿਨ ਜਿਹੜਾ ਨੋਰਮਲ ਸਿੱਖਾਂ ਤੇ ਅਤਿਆਚਾਰ ਹੋਇਆ ਕਿਤੇ, ਜਾਂ ਨੋਰਮਲ ਸਿੱਖਾਂ ਦੀ, ਆਮ ਸਿੱਖਾਂ ਦੀ ਕੋਈ ਦੇਣ ਹੈ ਕਿਸੇ ਵੀ ਦੇਸ਼ ਨੂੰ, ਕਿਸੇ ਵੀ ਸੰਸਕ੍ਰਿਤੀ ਨੂੰ, ਉਹ ਤਾਂ ਦਿਖਾਈ ਜਾ ਸਕਦੀ ਹੈ। ਦੂਜੀ ਵਿਸ਼ਵ ਜੰਗ ਦੇ ਵਿੱਚ ਇੰਗਲੈਂਡ ਦੀ ਆਰਮੀ ਦੇ ਵਿੱਚ ਸਿੱਖਾਂ ਨੇ ਇੰਗਲੈਂਡ ਦੀ ਪ੍ਰਭੂਸੱਤਾ ਨੂੰ ਬਚਾਉਣ ਲਈ ਬੜਾ ਵੱਡਾ ਯੋਗਦਾਨ ਪਾਇਆ ਸੀ। ਉਹਨਾਂ ਨੇ ਉੱਥੇ ਸਟੈਚੂ ਵਗੈਰਾ ਲਾਏ ਆ, ਤੁਸੀਂ ਦੇਖ ਸਕਦੇ ਹੋ ਜਾ ਕੇ। ਸੋ ਬਹੁਤ ਸਾਰਾ ਕੁਛ ਹੈ ਜਿਹਨੂੰ ਦਿਖਾਇਆ ਜਾ ਸਕਦਾ। ਚਲੋ ਮੈਂ ਆਪਣੇ ਵਿਸ਼ੇ ਤੇ ਆਵਾਂ। ਜਿਵੇਂ ਮਹਾਭਾਰਤ ਰਮਾਇਣ ਜਿਨ੍ਹਾਂ ਨੇ ਬਣਾਈ ਹੈ, ਉਹਨਾਂ ਨੇ ਉਸ ਵੇਲੇ ਦੇ ਦ੍ਰਿਸ਼ ਨੂੰ ਹੂਬ ਹੂ ਚੱਕਣ ਦੀ ਕੋਸ਼ਿਸ਼ ਕੀਤੀ ਹੈ 90-95%। ਉਸ ਤੋਂ ਬਾਅਦ ਜਿਨ੍ਹਾਂ ਨੇ ਹਿਟਲਰ ਦੇ ਰਾਜ ਤੇ ਕੁਛ ਚੀਜ਼ਾਂ ਸਕਰੀਨ ਤੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਕੁਛ ਕੁ ਲੋਕਾਂ ਨੇ ਮੁਗਲ ਇੰਪਾਇਰ ਜਿਹੜਾ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਉਹ ਫਿਰ ਉਹਨਾਂ ਪੂਰੇ ਹਾਲਾਤ ਸਿਰਜੇ ਆ ਮੌਕੇ ਦੇ ਜਿਹੋ ਜਿਹੇ ਉਸ ਵੇਲੇ ਸੀ, ਜਦ ਕਿ ਜਦੋਂ ਇਹ ਚੀਜ਼ਾਂ ਤਿਆਰ ਹੋਈਆਂ ਉਦੋਂ ਉੱਦਾਂ ਦੇ ਹਾਲਾਤ ਨਹੀਂ ਸੀ। ਲੇਕਿਨ ਉਹਨਾਂ ਨੇ ਆਪਣੇ ਨਾਟਕ ਚ ਸਿਰਜ ਲਿਆ ਉਹਨਾਂ ਨੂੰ ਸਾਰਿਆਂ ਨੂੰ।

ਜਿੰਨਾ ਚਿਰ ਕੋਈ ਪੜ੍ਹਨਾ ਨਹੀਂ ਜਾਣਦਾ ਔਰ ਉਸ ਹਾਲਾਤ ਚ ਜਾ ਕੇ ਪੜ੍ਹਨਾ ਨਹੀਂ ਜਾਣਦਾ। ਜਦੋਂ ਮਹਾਰਾਜ ਦਮਦਮਾ ਸਾਹਿਬ ਗਏ ਕਲਗੀਧਰ ਪਾਤਸ਼ਾਹ, ਗਿਣਤੀ ਦੇ ਸਿੱਖ ਨੇ ਤੰਬੂ ਲੱਗੇ ਹੋਏ ਨੇ ਉਸ ਵੇਲੇ ਉੱਥੇ ਸਾਲ ਦੇ ਲਾਗੇ ਤਾਗੇ ਮਹਾਰਾਜ ਜੀ ਰਹੇ ਉੱਥੇ ਤੇ ਤੰਬੂਆਂ ਚ ਹੀ ਰਹੇ ਨੇ। ਹੁਣ ਅੱਜ ਜਾ ਕੇ ਦੇਖੋ ਚਹਿਲ ਮਹਿਲ ਹੈ, ਵੱਡੀਆਂ ਵੱਡੀਆਂ ਇਮਾਰਤਾਂ ਨੇ। ਬਹੁਤ ਸਾਰੇ ਬੰਦੇ ਅੱਜ ਦੇ ਹਿਸਾਬ ਨਾਲ ਹੀ ਸੋਚੀ ਜਾਂਦੇ, ਲੇਕਿਨ ਨਹੀਂ, ਉਸ ਹਾਲਾਤ ਨੂੰ ਦੇਖੋ ਜਿਸ ਹਾਲਾਤ ਚ ਸਤਿਗੁਰੂ ਆਏ। ਮੌਸਮ ਰੁੱਖ ਬਿਰਖ ਝਾੜੀਆਂ ਉੱਡਦਾ ਰੇਤਾ ਮਾਲਵੇ ਦਾ ਮਿੱਟੀ ਅੱਖਾਂ ਚ ਪੈਂਦੀ ਉੱਡ ਉੱਡ ਕੇ, ਇਹ ਹਾਲਾਤ ਆ ਉਸ ਵੇਲੇ ਦੇ। ਸੋ ਜਿੰਨਾ ਚਿਰ ਮੱਧ ਕਾਲ ਦੇ ਸਾਹਿਤ ਨੂੰ ਕਿਵੇਂ ਪੜ੍ਹਿਆ ਜਾਂਦਾ ਹੈ, ਕਿਵੇਂ ਵਿਚਾਰਿਆ ਜਾਂਦਾ, ਕਿਵੇਂ ਸਮਝਿਆ ਜਾਂਦਾ, ਇਸ ਚੀਜ਼ ਦਾ ਸਾਨੂੰ ਬੋਧ ਨਹੀਂ ਹੋਏਗਾ, ਉਨਾ ਚਿਰ ਅਸੀਂ ਆਪਣੇ ਇਤਿਹਾਸ ਦੀ ਤਹਿ ਤੱਕ ਨਹੀਂ ਜਾ ਸਕਦੇ। ਤੇ ਜਿਹੜੇ ਕਿਸੇ ਨੇ 2 ਸਾਲ ਕਿਤੇ ਲਾ ਕੇ, 3 ਸਾਲ ਲਾ ਕੇ ਕੋਈ ਕੋਰਸ ਕਰ ਲਿਆ, 3 ਸਾਲਾਂ ਚ ਤਾਂ ਟਕਸਾਲ ਚ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਸੰਪੂਰਨ ਮਸਾ ਕਰਾਉਂਦੇ ਆ, ਸ਼ੁੱਧ ਉਚਾਰਨ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਤੇ 3 ਸਾਲਾਂ ਚ ਪ੍ਰਚਾਰਕ ਬਣ ਗਏ, ਫਿਰ ਉਸ ਤੋਂ ਬਾਅਦ ਜੋ ਮਨ ਚ ਆਈ ਜਾਂਦਾ ਬੋਲੀ ਜਾਂਦੇ ਆ। ਫਿਰ ਕਈ ਤਾਂ ਇਹੋ ਜਿਹਾ ਕੰਮ ਕਰਦੇ ਆ ਵੀ ਤਿੱਲੀ ਫੜੀ ਹੱਥ ਚ, ਜਿੱਥੇ ਜਾਣਾ ਅੱਗ ਲਾਉਣੀ ਹੈ, ਜਿੱਥੇ ਜਾਣਾ ਅੱਗ ਲਾਉਣੀ ਹੈ। ਨਹੀਂ,

ਸੱਭਿਅਤਾ ਚ ਪੈ ਜਾਂਦਾ ਹੈ। ਹੋਰ ਦੱਸੋ, ਪੰਜਾਬੀ ਸੱਭਿਅਤਾ ਵਿਗੜ ਕੇ ਕਿਹੋ ਜਿਹੀ, ਸਿੱਖ ਸੱਭਿਅਤਾ ਵਿਗੜ ਕੇ ਕਿਹੋ ਜਿਹੀ ਸੱਭਿਅਤਾ ਬਣਦੀ ਜਾ ਰਹੀ ਹੈ।

ਧੀ ਇਸ ਪਿੰਡ ਚ ਵਿਆਹੀ ਹੋਈ ਹੈ ਤੇ ਉਹ ਵਿਆਹ ਵਾਲਾ ਲਾੜਾ ਉਹਦਾ ਪਿਓ ਔਰ ਪੰਜ ਚਾਰ ਮੋਹਤਬਰ ਬੰਦੇ ਲੈ ਕੇ ਮਠਿਆਈ ਲੈ ਕੇ ਉਸ ਧੀ ਦਾ ਆਨੰਦ ਕਾਰਜਾਂ ਤੋਂ ਬਾਅਦ ਜਾ ਕੇ ਸਨਮਾਨ ਕਰਕੇ ਆਉਂਦੇ ਆ ਵੀ ਸਾਡੇ ਪਿੰਡ ਦੀ ਧੀ ਹੈ ਤੇ ਸਾਡੇ ਪਿੰਡ ਦਾ ਜਵਾਈ ਹੈ। ਇਹ ਪਹਿਲਾਂ ਇਹ ਨਹੀਂ ਸੀ ਕਹਿੰਦੇ ਫਲਾਣਿਆਂ ਦਾ ਜਵਾਈ ਹੈ, ਸਾਡੇ ਪਿੰਡ ਦਾ ਜਵਾਈ ਹੈ। ਇਹ ਸਾਡੀ ਸਭਿਅਤਾ ਸੀ। ਹੁਣ ਪਰਦੇ ਵਾਲਿਆਂ ਨੇ ਪਿੰਡਾਂ ਚ ਹੀ ਦਿਖਾਈ ਜਾਂਦੇ ਆ ਵੀ ਉੱਥੇ ਵਿਆਹ ਨਹੀਂ ਹੋਇਆ, ਉੱਥੇ ਐ ਨਹੀਂ ਹੋਇਆ। ਦੱਸੋ ਕਿਹੜੀ ਸਭਿਅਤਾ ਸਾਡੀ ਇੱਦਾਂ ਦੀ, ਅੱਜ ਦਿਖਾ ਦਿਓ ਕਿਹੜੇ ਪਿੰਡ ਚ ਇੱਦਾਂ ਹੁੰਦਾ। ਬਿਲਕੁਲ ਉਲਟ ਦਿਖਾਉਣਗੇ ਤਾਂ ਕਿ ਪੁੱਠੇ ਪਾਸੇ ਸਾਡੇ ਨੌਜਵਾਨ ਜਾਣ, ਸਾਡੇ ਬੱਚੇ ਜਾਣ, ਉਹਨਾਂ ਦੇ ਖਿਆਲਾਂ ਦੇ ਵਿੱਚ ਇਹੋ ਜਿਹੇ ਖਿਆਲ ਪੈਦਾ ਹੋਣ। ਜਦਕਿ ਨਹੀਂ ਸੀ ਇੱਦਾਂ ਦਾ, ਇਸਲਾਮਿਕ ਦ੍ਰਿਸ਼ਟੀ ਦੇ ਖਿਆਲ ਨੇ ਇਹ ਜਾਂ ਕ੍ਰਿਸਚੈਨਿਟੀ ਦ੍ਰਿਸ਼ਟੀ ਦੇ ਖਿਆਲ ਨੇ, ਵੀ ਉਹਨਾਂ ਨੂੰ ਫਰਕ ਹੀ ਕੋਈ ਨਹੀਂ ਪੈਂਦਾ ਇਸ ਗਲੀ ਚੋਂ ਪਰਲੀ ਗਲੀ ਚ ਵਿਆਹ ਹੋ ਜੇ, ਐ ਹੋ ਜੇ, ਓ ਹੋ ਜੇ। ਪਰ ਸਾਡੀ ਜਿਹੜੀ ਸਿੱਖਾਂ ਦੀ ਸਭਿਅਤਾ ਰਹੀ ਹੈ ਇਹ ਬੜੀ ਵੱਖਰੀ ਸਭਿਅਤਾ ਰਹੀ ਹੈ, ਜਿਹਨੂੰ ਪੰਜਾਬੀ ਸਭਿਅਤਾ ਦਾ ਨਾਮ ਦੇ ਕੇ ਮਲੀਆਮੇਟ ਕੀਤਾ ਜਾ ਰਿਹਾ। ਕੁਛ ਕੁ ਨਾਸਤਿਕ ਜਿਹੜੇ ਸਿੱਖ ਸਭਿਅਤਾ ਤੋਂ ਨਾਸਤਿਕ ਲੋਕ ਨੇ ਉਹਨਾਂ ਵੱਲੋਂ, ਕੁਛ ਕੁ ਲੋਕ ਜਿਹੜੇ ਜਿਹਨਾਂ ਨੂੰ ਅਦਬੇ ਹੈ ਨਹੀਂ ਧੀਆਂ ਭੈਣਾਂ ਦਾ ਜਾਂ ਰਿਸ਼ਤੇ ਨਾਤਿਆਂ ਦਾ, ਸਮਾਜ ਦਾ, ਸਮਾਜ ਦੇ ਸਿੱਖ ਸਿਸਟਮ ਦਾ, ਜਿਹੜਾ ਪੁਰਾਣਾ ਮਹਾਰਾਜੀ ਦੇ ਸਮੇਂ ਤੋਂ ਵੀ ਪਹਿਲਾਂ ਜਿਹੜਾ ਤੁਰਿਆ ਹੁੰਦਾ ਸੀ, ਕਿਉਂਕਿ ਮਹਾਰਾਜ ਜੀ ਨੇ ਕੋਈ ਛੇੜਖਾਨੀ ਨਹੀਂ ਕੀਤੀ ਬਹੁਤੀ ਕਿਸੇ ਢਾਂਚੇ ਦੇ ਵਿੱਚ। ਹਾਂ, ਜਿਹੜਾ ਕੁਝ ਸਤੀ ਪ੍ਰਥਾ ਦਾ ਬੋਲਬਾਲਾ ਵੱਧ ਰਿਹਾ ਸੀ ਉੱਥੇ, ਉਹਨੂੰ ਮਹਾਰਾਜ ਜੀ ਨੇ ਤੀਸਰੇ ਸਰੂਪ ਚ ਆ ਕੇ ਜ਼ਰੂਰ ਖਤਮ ਕੀਤਾ ਵੀ ਅਗਰ ਕਿਸੇ ਦਾ ਪਤੀ ਚੜ੍ਹਾਈ ਕਰ ਜਾਏ ਉਹਨੂੰ ਜਿਉਣ ਦਾ ਅਧਿਕਾਰ ਹੈ, ਉਹਨੂੰ ਵਿਧਵਾ ਵਿਆਹ ਜਿਹੜਾ ਹੈ, ਅਗਰ ਕੋਈ ਧੀ ਭੈਣ ਕਿਸੇ ਪਰਿਵਾਰ ਚ ਬਹੁਤ ਦੁਖੀ ਹੈ ਉੱਥੇ, ਉਹ ਉੱਥੋਂ ਬਦਲ ਕੇ ਉਹ ਦੂਸਰੀ ਥਾਂ ਤੇ ਵਸਣ ਦੀ ਹੱਕਦਾਰ ਹੈ, ਉਹ ਨਰਕ ਦੀ ਜ਼ਿੰਦਗੀ ਹੰਢਾਵੇ ਕਿਉਂ ਬਈ। ਇਸ ਕਰਕੇ ਮਹਾਰਾਜ ਜੀ ਨੇ ਕਿਰਪਾ

ਮਾਂ ਬਾਪ ਚ ਕਾਰਨ ਕੀ ਹੁੰਦਾ? ਉਹੀ ਬੱਚੇ ਹੁੰਦੇ ਆ ਜਿਨ੍ਹਾਂ ਨੂੰ ਮਾਂ ਇੱਕ ਪਲ ਵੀ ਦੂਰ ਨਹੀਂ ਕਰਦੀ ਕਿਸੇ ਸਮੇਂ, ਨਾ ਉਹ ਮਾਂ ਬਾਪ ਤੋਂ ਦੂਰ ਹੋਣਾ ਚਾਹੁੰਦੇ ਆ, ਲੇਕਿਨ ਉਹਨਾਂ ਚ ਮਤਭੇਦ ਪੈਦਾ ਹੋ ਜਾਂਦੇ ਆ। ਕਾਰਨ ਕੀ ਹੁੰਦਾ? ਸਮੇਂ ਦਾ ਪ੍ਰਭਾਵ ਹੈ। ਉਹਨਾਂ ਦੇ ਵੇਲੇ ਸਿੱਖਿਆ ਹੋਰ ਸੀ, ਉਹਨਾਂ ਦੇ ਵੇਲੇ ਸਿੱਖਿਆ ਹੋਰ ਹੈ, ਸਿਕਸ਼ਕ ਢਾਂਚੇ ਬਦਲ ਗਏ, ਸਿਸਟਮ ਬਦਲ ਗਏ, ਮਾਂ ਬਾਪ ਨੇ ਵੀ ਪੂਰਾ ਖਿਆਲ ਨਹੀਂ ਦਿੱਤਾ ਜਿੱਥੇ ਪਰਵਰਿਸ਼ ਦੇਣਾ ਚਾਹੀਦਾ ਸੀ। ਉਹਨਾਂ ਨੇ ਮਾਇਆ ਤੇ ਤਰੱਕੀ ਤੇ ਧਿਆਨ ਦਿੱਤਾ, ਤਰੱਕੀ ਹੋ ਗਈ, ਔਲਾਦ ਤੇ ਨਹੀਂ ਦਿੱਤਾ, ਔਲਾਦ ਪਿੱਛੇ ਰਹਿ ਗਈ, ਆਪਣੇ ਆਪ ਤੋਂ ਛੁੱਟ ਗਈ। ਇਸੇ ਤਰ੍ਹਾਂ ਉਹ ਕੌਮਾਂ ਜਿਹੜੀਆਂ ਆਪਣੀ ਤਰੱਕੀ ਤੇ ਬਿਲਡਿੰਗਾਂ ਤੇ ਹੋਰ ਚੀਜ਼ਾਂ ਤੇ ਬਹੁਤ ਖਿਆਲ ਦੇ ਦਿੰਦੀਆਂ ਨੇ, ਆਪਣੇ ਸਾਹਿਤ ਤੇ ਲਿਟਰੇਚਰ ਤੇ ਆਪਣੇ ਧਰਮ ਗ੍ਰੰਥਾਂ ਤੇ ਜਮ੍ਹਾਂ ਵੀ ਜ਼ੋਰ ਨਹੀਂ ਦਿੰਦੀਆਂ, ਉਹ ਵੀ ਇਤਿਹਾਸਕ ਤੌਰ ਤੇ ਪਛੜ ਜਾਂਦੀਆਂ ਨੇ। ਅਸੀਂ ਆਪਣੇ ਬੱਚਿਆਂ ਨੂੰ ਸਾਜ਼ ਬੜੇ ਸਿਖਾ ਲਏ ਆ, ਤਬਲੇ ਬੜੇ ਸਿਖਾ ਲਏ ਆ, ਤੰਤੀ ਸਾਜ਼ ਸਿਖਾ ਲਏ ਆ, ਉਹ ਵਿੱਦਿਆ ਸਾਂਭੀ ਪਈ ਹੈ ਔਰ ਇਤਿਹਾਸਕ ਦ੍ਰਿਸ਼ਟੀ ਤੋਂ ਕਮਜ਼ੋਰ ਹੋ ਗਏ ਆ, ਜਨਰੇਸ਼ਨ ਗੈਪ ਪੈ ਗਿਆ, ਉਹਨੂੰ ਕੱਢਿਆ ਕਿਵੇਂ ਜਾ ਸਕਦਾ? ਉਹਨੂੰ ਮਿਹਨਤ ਕਰਕੇ ਕੱਢਿਆ ਜਾ ਸਕਦਾ ਹੈ, ਸਮਝ ਕੇ ਕੱਢਿਆ ਜਾ ਸਕਦਾ ਹੈ, ਹੋਰ ਕੋਈ ਸਾਧਨ ਨਹੀਂ। ਸੋ ਮਹਾਰਾਜ ਜੀ ਕਹਿੰਦੇ ਭਾਈ ਆਓ, ਬਾਣੀ ਤੋਂ ਪਿੱਛਾ ਨਾ ਰਹੀਏ, ਬਾਣੀ ਤੇ ਸਾਡਾ ਫਾਸਲਾ ਨਾ ਵਧੇ, ਬਾਣੀ ਦੇ ਨੇੜੇ ਆਈਏ, ਬਾਣੀ ਦੀ ਵਿਆਖਿਆ ਦੇ ਨੇੜੇ ਆਈਏ। ਮਹਾਰਾਜ ਜੀ ਜੋ ਬਚਨ ਕਰ ਰਹੇ ਹੈ ਨਾਲ ਦੀ ਨਾਲ ਇੱਥੋਂ ਹੀ ਆਪਾਂ ਪ੍ਰਾਰੰਭ ਕਰਦੇ ਹਾਂ।

ਖੁਸ਼ਕ ਅਸੀਂ ਇੰਨੀ ਕੁ ਗੱਲ ਸੁਣ ਕੇ ਇਸ ਸਿੱਧਾ ਡਿਸੀਜਨ ਤੇ ਆ ਜਾਂਦੇ ਆ ਵੀ ਜਦੋਂ ਕਿਰਪਾ ਹੋਏਗੀ, ਜਦੋਂ ਭਾਗਾਂ ਚ ਹੋਏਗਾ ਜਪ ਲਾਂਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਖਹਿੜਾ ਛਡਾ ਲੈਂਦੇ ਹਾਂ ਸੌਖਾ ਜਿਹਾ। ਕਹਿੰਦੇ ਭੁੱਖ ਲੱਗੀ ਤੂੰ ਕਿਹਾ ਵੀ ਜੇ ਭਾਗਾਂ ਚ ਹੋਏਗਾ ਭੋਜਨ ਤਾਂ ਫਿਰ ਆਪਣੇ ਆਪ ਥਾਲੀ ਚ ਪੈ ਕੇ ਅੱਗੇ ਆ ਜਾਏਗਾ। ਕਦੇ ਕਿਸੇ ਨੇ ਕਿਹਾ ਵੀ ਜੇ ਭਾਗਾਂ ਚ ਹੋਈ PR ਗ੍ਰੀਨ ਕਾਰਡ ਥਾਲੀ ਚ ਰੱਖ ਕੇ ਮਿਲ ਜਾਏਗਾ ਅੱਗੇ, ਫਿਰ ਸਾਰੀਆਂ ਫੈਸਿਲਿਟੀਆਂ ਪੂਰੀਆਂ ਕਿਉਂ ਕਰਦੇ ਆ? ਦਿਨ ਰਾਤ ਇੱਕ ਕਰਕੇ ਇਸੇ ਲਈ ਕਿਉਂਕਿ ਉਹਨਾਂ ਦੀ ਜ਼ਰੂਰਤ ਹੁੰਦੀ ਹੈ, ਮੱਥੇ ਤੇ ਲਿਖਾਉਣ ਦੀ ਵੀ ਜ਼ਰੂਰਤ ਹੁੰਦੀ ਹੈ। ਔਰ ਇਹ ਲਾਜ਼ਮੀ ਨਹੀਂ ਵੀ ਜੋ ਪਿੱਛੋਂ ਲਿਖਾ ਕੇ ਲਿਆਏ ਉਹੀ ਰਹੇਗਾ, ਦੁਬਾਰੇ ਨਹੀਂ ਲਿਖਿਆ ਜਾ ਸਕਦਾ। ਮਹਾਰਾਜ ਜੀ ਕਹਿੰਦੇ ਸਤਿਗੁਰ ਸਦਾ ਦਇਆਲ ਹੈ ਭਾਈ, ਬਿਨ ਭਾਗਾਂ ਕਿਆ ਪਾਈਏ। ਬਾਣੀ ਦਾ ਬਚਨ ਹੈ ਸਤਿਗੁਰੂ ਦਾ। ਸਤਿਗੁਰੂ ਤਾਂ ਸਦਾ ਹੀ ਦਿਆਲੂ ਨੇ, ਸਦਾ ਦੇਣ ਵਾਲੇ ਨੇ, ਪਰ ਬਿਨਾਂ ਭਾਗਾਂ ਤੋਂ ਕੀ ਪਾ ਲਓਗੇ? ਫਿਰ ਗੱਲ ਆ ਗਈ ਉੱਥੇ ਭਾਗਾਂ ਦੀ, ਕਿਸਮਤ ਦੀ। ਮਹਾਰਾਜ ਜੀ ਕਹਿੰਦੇ ਬਿਨਾਂ ਲਿਖਾਏ ਤੋਂ ਕੀ ਪਾ ਲਓਗੇ? ਲਿਖਤਾਂ ਜਿਵੇਂ ਇੱਕ ਬੀਬੀ ਆਈ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦਰਬਾਰ ਚ, ਕਹਿੰਦੀ ਮਹਾਰਾਜ ਕਿਰਪਾ ਕਰੋ ਇੱਕ ਪੁੱਤ ਦੀ ਦਾਤ ਬਖਸ਼ੋ। ਤੇ ਮਹਾਰਾਜ ਕਹਿੰਦੇ ਮਾਤਾ ਤੇਰੇ ਤਾਂ 7 ਜਨਮਾਂ ਚ ਔਲਾਦ ਨਹੀਂ ਲਿਖੀ, ਤੈਨੂੰ ਨੀ ਪੁੱਤਰ ਦੀ ਪ੍ਰਾਪਤੀ ਹੋ ਸਕਦੀ। ਵਾਪਸ ਚੱਲੀ ਹੈ, ਰੋਂਦੀ ਜਾ ਰਹੀ ਹੈ। ਰਾਹ ਚ ਭਾਈ ਗੁਰਦਾਸ ਜੀ ਮਿਲ ਗਏ, ਰੋਕ ਲਿਆ ਉਹਨਾਂ ਨੇ। ਮਾਤਾ ਇਹ ਗੁਰੂ ਨਾਨਕ ਦਾ ਘਰ, ਇੱਥੇ ਰੋਂਦੇ ਆਉਂਦੇ ਆ, ਹੱਸਦੇ ਜਾਂਦੇ ਆ, ਤੂੰ ਹੱਸਦੀ ਆਈ ਸੀ, ਰੋਂਦੀ ਜਾਂਦੀ ਹੈ, ਕੀ ਗੱਲ ਦੱਸ? ਉਹਨੇ ਸਾਰੀ ਵਾਰਤਾ ਦੱਸੀ।

ਬੇਨਤੀ ਕਰਿਓ। ਅਗਲੇ ਦਿਨ ਫੇਰ ਮਹਾਰਾਜ ਸਾਹਿਬ ਜੀ ਘੋੜੇ ਤੇ ਸਵਾਰ ਹੋਏ, ਜਾਣ ਲੱਗੇ ਤੇ ਮਾਈ ਅੱਗੇ ਆ ਗਈ। ਮਹਾਰਾਜ ਜੀ ਕਹਿੰਦੇ, ਮਾਤਾ ਤੈਨੂੰ ਕੱਲ ਕਿਹਾ ਤਾਂ ਸੀ ਤੇਰੇ ਕਰਮਾਂ ਚ ਔਲਾਦ ਨਹੀਂ ਹੈ, ਤੈਨੂੰ ਪੁੱਤਰ ਪ੍ਰਾਪਤੀ ਨਹੀਂ ਹੋ ਸਕਦੀ। ਤੇ ਇਹ ਮਾਈ ਨੇ ਕਲਮ ਦੁਆਤ ਕਾਗਜ਼ ਅੱਗੇ ਕਰਕੇ ਕਿਹਾ, ਸੱਚੇ ਪਾਤਸ਼ਾਹ ਦਾਤ ਤਾਂ ਤੁਸੀਂ ਦੇਣੀ ਹੈ ਨਾ, ਦਰਗਾਹ ਚ ਵੀ ਤੁਸੀਂ ਦੇਣੀ ਸੀ, ਹੁਣ ਵੀ ਤੁਸੀਂ ਦੇਣੀ, ਸੱਤਾਂ ਜਨਮਾਂ ਤੋਂ ਬਾਅਦ ਵੀ ਤੁਸੀਂ ਦੇਣੀ ਆ। ਜਦੋਂ ਮਹਾਰਾਜ ਦੇਣ ਵਾਲੇ ਤੁਸੀਂ ਹੋ ਤੇ ਫਿਰ ਤੁਹਾਡੇ ਤੋਂ ਕੀ ਛੁਪਿਆ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜਦੋਂ ਦੇਣ ਵਾਲੇ ਤੁਸੀਂ ਹੋ, ਸੱਤਾਂ ਤੋਂ ਬਾਅਦ ਕਿਹੜਾ ਕਿਸੇ ਹੋਰ ਨੇ ਦੇ ਦੇਣੀ ਆ ਸੱਤ ਜਨਮਾਂ ਤੋਂ ਬਾਅਦ? ਮਹਾਰਾਜ ਮੁਸਕਰਾਏ ਔਰ ਸੰਕਲਪ ਕੀਤਾ, ਵਿਚੋਲਾ ਮਿਲ ਗਿਆ, ਕੋਈ ਕਿਸੇ ਨੇ ਵਿਚਲੀ ਘੁੰਡੀ ਖੋਲਦੀ ਹੈ। ਆਖੋ ਸਤਨਾਮ। ਐਸੇ ਕੁਛ ਹੋਏ, ਸੱਤ ਲਿਖ ਕੇ ਦੇਤਾ ਕਾਗਜ਼ ਤੇ, ਕਹਿੰਦੇ ਜਾ ਭਾਈ ਸੱਤ ਪੁੱਤ ਹੋਣਗੇ। ਕਿਤੇ ਇੱਕ ਨਹੀਂ ਸੀ ਮਿਲਦਾ, ਕਹਿੰਦੇ ਸੱਤ ਜਨਮ ਨਹੀਂ ਮਿਲਣਾ, ਕਿੱਥੇ ਸੱਤ ਦੇਤੇ? ਮਰਜ਼ੀ ਆ ਮਾਲਕ ਦੀ, ਭਾਵੇਂ 13 ਦੇ ਦਿੰਦਾ, ਉੱਥੇ ਕਿਹੜਾ ਫਰਕ ਪੈਂਦਾ ਕੋਈ? ਸੋ ਮਹਾਰਾਜ ਜੀ ਦੇ ਖਜ਼ਾਨਿਆਂ 'ਚ ਕੋਈ ਫਰਕ ਨਹੀਂ ਪੈਂਦਾ ਕਿਸੇ ਵੀ ਤਰ੍ਹਾਂ ਦਾ। ਸੋ ਕਹਿਣ ਦਾ ਭਾਵ ਹੈ ਵੀ ਆ ਭਾਗ ਆ ਮਸਤਕ ਆ ਕਿਸਮਤ ਆ ਬਖਸ਼ਿਸ਼, ਇਹ ਸਾਰੇ ਸ਼ਬਦ ਲੈਣ ਲਈ ਨੇ, ਨਾ ਕਿ ਇਹ ਵੀ ਨੀਰਾ ਪਿੱਛੋਂ ਜੋ ਲੈ ਕੇ ਆਏ ਹੋ ਉਹ ਤਾਂ ਤੁਹਾਡੇ ਕੋਲ ਹੈ।

ਉਹ ਤਾਂ ਜੋ ਤੁਸੀਂ ਲੈ ਕੇ ਆਏ ਤੁਹਾਡੇ ਕੋਲ ਹੀ ਹੈ, ਪਰ ਐਕਸਟਰਾ ਦਾਤ ਐਕਸਟਰਾ ਬਖਸ਼ਿਸ਼ ਉਹ ਲੈਣੀ ਪੈਂਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਭਾਈ ਜਿਨ੍ਹਾਂ ਦੇ

ਉਪਦੇਸ਼ ਜਨ ਕਰੋ। ਕਹਿੰਦੇ ਸਰੀਰ ਨਗਰੀ ਦੇ ਵਿੱਚ ਭਾਈ ਰਾਮ ਦਾ ਪਰਮਾਤਮਾ ਦੇ ਨਾਮ ਦਾ ਰਸ ਜਿਹੜਾ ਉਹ ਉੱਤਮ ਹੈ। ਕਿਉਂ ਪਾਈ ਹੈ, ਕਿਉਂ ਕਹਿਣਾ, ਇਹਨੂੰ ਕਿਉਂ ਨਹੀਂ ਕਹਿਣਾ ਉਚਾਰਨ। ਜਦੋਂ ਕਿਉਂ ਕਹਿ ਦਾਂਗੇ ਤਾਂ ਉਸ ਕਿਉਂ ਚ ਬਦਲ ਜੂਗਾ। ਜਦੋਂ ਮੰਨ ਲਓ ਆਪਾਂ ਨੂੰ ਕਿਸੇ ਨੇ ਕਿਹਾ ਤੂੰ ਮੇਰਾ ਆਹ ਕੰਮ ਕਰਦੀ, ਆਪਾਂ ਨੂੰ ਹੋਰ ਕੁਛ ਨਹੀਂ ਕਹਿੰਦੇ, ਇਹ ਕਹਿੰਦੇ ਨੇ ਕਿਉਂ, ਇਹਦਾ ਨਾਂਵਾਚਕ ਸ਼ਬਦ ਹੋ ਜਾਂਦਾ ਇਹ। ਕਿਉਂ, ਕਿਉਂ ਤੋਂ ਭਾਵ ਹੈ ਕਿਵੇਂ, ਕਿ ਮਹਾਰਾਜ ਕਿਵੇਂ ਪਾਈਏ, ਕਿਉਂ ਪਾਈਏ, ਉਪਦੇਸ਼ ਜਨ ਕਰੋ। ਐਸਾ ਉਪਦੇਸ਼ ਕਰੋ ਮਹਾਰਾਜ ਜਿਹੜਾ ਸਾਡੇ ਅੰਦਰ ਤੁਹਾਡੇ ਨਾਮ ਦਾ ਉੱਤਮ ਰਸ ਹੈ ਉਹਨੂੰ ਕਿਵੇਂ ਪਾਈਏ, ਕਿਵੇਂ ਪ੍ਰਾਪਤ ਹੋਵੇ ਸਾਨੂੰ।

ਸਾਹਿਬ ਮੱਥੇ ਤੇ ਕਿਵੇਂ ਲਿਖਿਆ ਜਾਂਦਾ, ਭਾਗ ਕਿਵੇਂ ਬਣਦੇ ਆ, ਕਿਸਮਤ ਕਿਵੇਂ ਬਣਦੀ ਹੈ, ਸਭ ਕੁਛ ਅਗਲੀ ਪੰਕਤੀ ਚ ਦੱਸਤਾ ਮਹਾਰਾਜ। ਮਹਾਰਾਜ ਕਹਿੰਦੇ ਸਤਿਗੁਰ ਸੇਵ, ਸਤਿਗੁਰੂ ਦੀ ਸੇਵਾ ਕਰੋ ਬਈ, ਸਫਲ ਸੇਵਾ ਸਫਲ ਹੈ। ਹਰ ਦਰਸ਼ਨ ਜਿਹੜੀ ਵਾਹਿਗੁਰੂ ਦੇ ਦਰਸ਼ਨ ਕਰਵਾ ਦਿੰਦੀ, ਮਿਲ ਅੰਮ੍ਰਿਤ, ਮਿਲ ਕੇ ਵਾਹਿਗੁਰੂ ਦੇ ਦਰਸ਼ਨਾਂ ਰੂਪ ਅੰਮ੍ਰਿਤ ਨੂੰ, ਵਾਹਿਗੁਰੂ ਦੇ ਨਾਮ ਰੂਪ ਰਸ ਨੂੰ ਪੀਓ ਭਾਈ। ਮਹਾਰਾਜ ਜੀ ਕਹਿੰਦੇ ਸਭ ਤੋਂ ਪਹਿਲੇ ਸਤਿਗੁਰੂ ਦੀ ਸੇਵਾ ਹੈ, ਬਸ ਸਰਣ ਚ ਆਉਣਾ, ਸੇਵਾ ਕਰਨੀ, ਬਾਣੀ ਪੜ੍ਹਨੀ, ਨਾਮ ਜਪਣਾ, ਬਾਕੀ ਸਭ ਦਾਤਾਂ ਆਪਣੇ ਆਪ ਆ ਜਾਂਦੀਆਂ ਨੇ। ਕਿਸਮਤ, ਭਾਗ, ਲੇਖ ਇੱਥੋਂ ਬਣਦੇ ਆ ਮਹਾਰਾਜ ਸਾਹਿਬ।

ਮਹਾਰਾਜ ਕਹਿੰਦੇ ਜਿਹੜਾ ਵਾਹਿਗੁਰੂ ਦਾ ਨਾਮ ਹੈ ਨਾ, ਨਾਮ ਰੂਪ ਅੰਮ੍ਰਿਤ, ਕਹਿੰਦੇ ਉਹ ਬਹੁਤ ਮਿੱਠਾ ਹੈ। ਸੰਤੋ ਚੱਕ ਕੇ ਦੇਖੋ ਕਿੰਨਾ ਮਿੱਠਾ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਕਿਤਾਬ ਦੇ ਬਚਨ ਆਉਂਦਾ ਨਾ, ਮਹਾਰਾਜ ਜੀ ਕਹਿੰਦੇ ਆ ਵੀ ਕਹੋ ਕਬੀਰ ਗੁੰਗਾ ਗੁੜ ਖਾਇਆ ਪੁੱਛੇ ਦੇ ਕੇ ਕਹੀਏ। ਇਹ ਜਿਹੜੀ ਸਾਧਕ ਦੀ ਅਵਸਥਾ ਆ, ਜਿੱਥੇ ਤੱਕ ਭਗਤ ਦੀ ਆਤਮਾ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ

ਵੰਦਨਾ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਰਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆਏ ਕਰਨਾਉ ਨਿਧਿ ਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਰਾਮ ਜਪਿਆ ਬਣ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁਪਰੀਆਂ ਲਵਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਆਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਣ ਗਾ ਸਦਗਾ ਸਰਬ ਸੁਖੋ ਵਹਿ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰ ਛੇ ਰਿਆਇਤ ਦੇਖ ਤੇਖ ਫਤਿਹ ਬਿਰਤ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਦਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮਿਰਹਤ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ ਮਨੁੱਖ ਕੇ ਦਰਸ਼ਨਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨੇਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਨੂੰ ਬਖਸ਼ਿਸ਼ ਹੁਕਮਨਾਮੇ ਦੀ ਸ਼ਬਦ ਵਿਚਾਰ ਸ਼੍ਰੀ ਬੋਲੀ ਨੰਦ ਸਾਹਿਬ ਜੀ ਕੇ ਜਾਪ ਇਸਮਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਤ ਕਰਨਾਈ ਸੰਗਤ ਦੀ ਹਾਜ਼ਰੀ ਤੇ ਲਪੇਟਾ ਕੀਤੀ ਦਰ ਘਰ ਵਿਖੇ ਕੀਤੀਆਂ ਸੇਵਾਵਾਂ ਦਾ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨੇ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਸਕ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ। ਤਾਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿੰਨ ਸ਼ਬਦ ਸੁਰਤ ਕਿੰਨੀ ਵਰਖਾਈ।

काल जुग खेवट गुर शब्द तरह आव हो संत मिलह मेरे पाई।

ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜਬੈਠੀ ਸਾਹਿਬ ਸੰਗਤ ਜੀ ਉਲਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਅੰਮ੍ਰਿਤ ਵੇਲੇ ਤੋਂ ਹੀ ਆਪ ਜੀ ਨੇ ਗੁਰੂ ਘਰ ਵਿਖੇ ਜੁੜ ਕੇ ਪ੍ਰਥਮ ਸੰਗਤੀ ਰੂਪ ਵਿੱਚ ਨਾਮ ਜਪਿਆ ਗਿਆ ਉਪਰੰਤ ਗੁਰੂ ਮਹਾਰਾਜ ਜੀ ਨੇ ਸੁਣੇ ਤਖਸ਼ਮ ਬਿਰਾਜ ਮੈਨੂੰ ਸਭ ਦਰਸ਼ਨ ਦਾਰੇ ਬਖਸ਼ਿਸ਼ ਕੀਤੇ ਉਪਰੰਤ ਗੁਰੂ ਮਹਾਰਾਜ ਦੀ ਹਜ਼ੂਰੀ ਚ ਸੁਖਮਨੀ ਸਾਹਿਬ ਦੇ ਪਾਠ ਪੰਜਾਬ ਬਾਣੀ ਦੇ ਨਿਤ ਨੇਮ ਸ੍ਰੀ ਆਸਾ ਕੇ ਵਾਰ ਦੇ ਸ਼ਬਦ ਕੀਰਤਨ ਪਿਤਰ ਹੁਕਮ ਨਾਮ ਦੇ ਸ਼ਬਦ ਚਾਰ ਆਪ ਜੀ ਨੇ ਸਰਵਨ ਕੀਤੇ ਅਰਦਾਸ ਮਿੰਤੀ ਪਿਤਰ ਹੁਕਮ ਸਰਵ ਕੀਤੇ ਆਪ ਸਭ ਨੂੰ ਸਾਧ ਸੰਗਤ ਜੀ ਆਪ ਸਭ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਅੱਜ ਪ੍ਰਕਾਸ਼ ਦਿਹਾੜੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਅੱਜ ਸ਼ਾਮ ਦੇ ਦੀਵਾਨ ਇਸੇ ਸੰਬੰਧ ਸਾਜ ਰਹੇ ਹਨ ਗੁਰਦੁਆਰਾ ਸਾਹਿਬ ਵੱਲੋਂ ਪਰਸੋਂ ਦੇ ਰੋਗ ਤੋਂ ਤੁਰਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹਨ ਅੱਜ ਸ਼ਾਮ ਨੂੰ ਰਹਿਰਾ ਸਾਹਿਬ ਜੀ ਦੇ ਪਾਠ ਤੋਂ ਪਹਿਲਾਂ ਸੰਪੂਰਨਤਾ ਹੋਣਗੀਆਂ ਉਪਰੰਤ ਵਿਸ਼ੇਸ਼ ਕੀਰਤਨ ਕਥਾ ਦਰਬਾਰ ਸਜਣਗੇ ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੀ ਦੀ ਖੁਸ਼ੀਆਂ ਵਿੱਚ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਸੁਪਰੀ ਮੌੜ ਦੀਆਂ ਸਮੂਹ ਸੰਗਤਾਂ ਵੱਲੋਂ ਕੱਲ੍ਹ ਸਵੇਰੇ ਸ਼ੁੱਕਰਵਾਰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਐਤਵਾਰ ਸਵੇਰੇ 10:30 ਸੰਪੂਰਨਤਾਵਾਂ ਹੋਣਗੀਆਂ ਉਪਰੰਤ ਐਤਵਾਰ ਦੇ ਵਿਸ਼ੇਸ਼ ਦੀਵਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਿਹਦੇ ਪ੍ਰਕਾਸ਼ ਦਿਹਾੜੀ ਦੇ ਖੁਸ਼ ਦੀਵਾਨ ਸਜਣਗੇ ਆਪ ਜੀ ਨੇ ਸਾਰੇ ਦੀਵਾਨਾਂ 'ਚ ਹਾਜ਼ਰ ਕਲਾਹੇ ਪ੍ਰਾਪਤ ਕਰਨੇ ਜੀ ਸਮੂਹ ਸ਼ਹੀਦਾਂ ਸਿੰਘਾਂ ਦੀ ਯਾਦਾਂ ਵਿੱਚ ਹਰ ਸਾਲ ਦੀ ਤਰ੍ਹਾਂ ਅਖੰਡ ਕੀਰਤਨ ਸਮਾਗਮ ਜੋ ਕਿ ਅੱਜ ਦੇ ਰੋਜ਼ ਤੋਂ ਪ੍ਰਾਰੰਭ ਹੋਣ ਦੇ ਹੋਣ ਜਾ ਰਹੇ ਹਨ ਐਤਵਾਰ ਤੱਕ ਅੱਜ ਸ਼ਾਮ ਦੇ ਦੀਵਾਨ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਟੇਸੀ ਵਿਖੇ ਸ਼ਾਮ ਦੀਵਾਨ ਸਜਣਗੇ ਅਤੇ ਨਾਲ ਹੀ ਛਿੰਛੋਰਾ ਸਵੇਰੇ ਵੀ ਐਤਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਟੇਸੀ ਵਿਖੇ ਹੋਣਗੇ ਅਤੇ ਛਿੰਛੋਰਾ ਸਵੇਰੇ ਉੱਥੇ ਅੰਮ੍ਰਿਤਸਰ 4:00 10:00 ਜਿਨ੍ਹਾਂ ਪ੍ਰਾਣੀਆਂ ਨੂੰ ਗੁਰੂ ਵਾਲੇ ਬੰਨਾਂ ਅਤੇ ਨਾਮ ਲਿਖਾ ਸਕਦੇ ਹੋ ਜੀ ਅਤੇ ਕੱਲ੍ਹ ਸ਼ੁੱਕਰਵਾਰ ਦੇ ਸਵੇਰ ਦੇ ਆਸਵਾਰ ਦੇ ਕੀਰਤਨ ਅਤੇ ਸ਼ਾਮ ਦੇ ਕੀਰਤਨ ਦਰਬਾਰ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਹੋਣਗੇ ਅਤੇ ਸ਼ਨਿਚਰਵਾਰ ਸਾਰੀ ਰਾਤ ਅਰੰਭ ਸਭਾਈ ਕੀਰਤਨ ਵੀ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਹੋਵੇਗੀ ਇਸ ਦੌਰਾਨ ਗੁਰੂ ਘਰ ਦੇ ਪ੍ਰਸਿੱਧ ਕੀਰਤਨੀ ਪਾਤਸ਼ਾਹ ਭਾਈ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲੇ ਭਾਈ ਮਨਜੀਤ ਸਿੰਘ ਰਾਸਕੋ ਵਾਲੇ ਦੇ ਹੋਰ ਕੀਰਤਨ ਜਥੇ ਪਹੁੰਚ ਰਹੇ ਹਨ ਅੰਸ ਆਪ ਜੀ ਨੂੰ ਕੀਰਤਨਾਂ ਜੋੜਨਗੇ ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ ਇੱਥੇ ਅੰਮ੍ਰਿਤ ਵੇਲੇ ਦੀਵਾਨ ਦੀ ਸੰਪੂਰਨਤਾ ਹੈ

ਕਾਮਣ ਕਰੇ ਕਰੇ ਸਿੰਗਾਰ ਦੁ ਚਰਣੀ ਕਹੀਏ ਨਿਤ ਹੋਏ ਖੁਆਰ ਮਨਮੁਖ ਕਾਇਓ ਬਾਦ ਆਚਾਰ ਬਹੁ ਕਰਮ ਦ੍ਰਿੜਾਏ ਨਾਮ ਵਿਸਾਰ ਗੁਰਮੁਖ ਕਾਮਣ ਬਣਿਆ ਸਿੰਗਾਰ ਸਬਦ ਪਿਰ ਰਾਖਿਆ ਔਰ ਧਾਰ ਇੱਕ ਪਛਾਣੇ ਹਉਮੇ ਮਾਰ ਸੋਭਾਵੰਤੀ ਕਹੀਏ ਨਾਰ ਬਿਨ ਗੁਰਦਾਤੇ ਕਿਨੇ ਨਾ ਪਾਇਆ ਮਨਮੁਖ ਲੋਭ ਦੂਜੇ ਲੁਭਾਇਆ ਐਸੇ ਗਿਆਨੀ ਬੂਝੋ ਕੋਇ ਬਿਨ ਗੁਰ ਭੇਟੇ ਮੁਕਤ ਨਾ ਹੋਏ ਕਹੇ ਕਹਿ ਕਹਿਣ ਕਹੇ ਸਭ ਕੋਏ ਬਿਨ ਮਨ ਮੂਏ ਭਗਤ ਨਾ ਹੋਏ ਗਿਆਨ ਮਤੀ ਕਮਲ ਪ੍ਰਗਾਸ ਤਿਤ ਘਟ ਨਾਮੇ ਨਾਮ ਨਿਵਾਸ ਹਉਮੇ ਭਗਤ ਕਰੇ ਸਭ ਕੋਏ ਨਾ ਮਨ ਭੀਜੈ ਨਾ ਸੁਖ ਹੋਏ ਕਹੇ ਕਹਿ ਕਹਿਣ ਆਪ ਜਣਾਏ ਬਿਰਥੀ ਭਗਤ ਸਭ ਜਨਮ ਗਵਾਏ ਸੇ ਭਗਤ ਸਤਿਗੁਰ ਮਨ ਭਾਏ ਅਣਦਿਨ ਨਾਮ ਰਹੇ ਲਿਵਲਾਏ ਸਦ ਹੀ ਵੇਖੈ ਨਾਮ ਵੇਖੈ ਹਜੂਰ ਸਦ ਹੀ ਨਾਮ ਵੇਖੇ ਹਜੂਰ ਗੁਰ ਕੈ ਸ਼ਬਦ ਰਹਿਆ ਭਰਪੂਰ ਆਪੇ ਬਖਸ਼ੇ ਦੇ ਪਿਆਰ ਹਮੇ ਰੋਗ ਵੱਡਾ ਸੰਸਾਰ ਗੁਰ ਕਿਰਪਾ ਤੇ ਹੋ ਰੋਗ ਜਾਏ ਨਾਨਕ ਸਾਚੇ ਸਾਚ ਸਮਾਏ ਰਾਗ ਮਲਾਰ ਸ਼ੰਤ ਮਹੱਲਾ ਪੰਜਵਾਂ

ਜਨ ਸੰਗ ਰਾਤੇ, ਜਨ ਸੰਗ ਰਾਤੇ ਦਿਨ ਸਰਾਤੇ, ਗਨਿਮਖ ਮਨੋ ਨਾ ਵੀਸਰੈ। ਗੋਪਾਲ ਗੁਰ ਨਿਧ ਸਦਾ ਸੰਗੇ, ਸਰਬ ਗੁਣ ਜਗਦੀਸਰੈ। ਮਨ ਮੋਹ ਲੀਨਾ ਚਰਨ ਸੰਗੇ, ਨਾਮ ਰਸ ਜਨ ਮਾਤੇ। ਨਾਨਕ ਪ੍ਰੀਤਮ ਕਿਰਪਾਲ ਸਦਹੁ, ਕਿਨੇ ਕੋਟ ਮਦੇ ਜਾਤੇ। ਪ੍ਰੀਤਮ ਤੇਰੀ ਗਾਤ ਅਗਮੇ ਅਪਾਰੇ, ਮਹਾਂਪਤਤ ਧੁੰਮ ਤਾਰੇ। ਪਤਤ ਪਾਵਨ ਭਗਤ ਵਛਲ, ਕਿਰਪਾ ਸਿੰਧ ਸੁਆਮੀਆ। ਸੰਤ ਸੰਗੇ ਭਜਨ ਸੰਗੇ ਰਹੋ, ਸਦਾ ਅੰਤਰ ਜਾਮੀਆ। ਕੋੜ ਜਨਮ ਪਰਮੰਤ ਜੂਨੀ, ਤੇ ਨਾਮ ਸਿਮਰਤ ਤਾਰੇ। ਨਾਨਕ ਦਰਸ ਪਿਆਸ ਹਰ ਜੀਓ, ਆਪ ਲਿਹੋ ਸੁਮਾਰੇ।

ਨਾ ਆਪਸ ਕੋ ਆਪ ਮਿਲਾਇਆ ਬ੍ਰਹਮ ਭੰਜਨ ਹਰ ਰਾਇਆ ਆਚਰਜ ਸੁਆਮੀ ਅੰਤਰ ਜਾਮੀ ਮਿਲੇ ਗੁਣ ਨਿਤ ਪਿਆਰਿਆ ਮਹਾਮੰਗਲ ਸੁਖ ਉਪਜੈ ਗੋਬਿੰਦ ਗੁਣ ਨਿਤ ਸਾਰਿਆ ਮਿਲ ਸੰਗ ਸੋਹੈ ਦੇਖ ਮੋਹੈ ਪੁਰਬ ਲਿਖਿਆ ਪਾਇਆ ਬਨਵੰਤ ਨਾਨਕ ਸਰਨ ਤਿੰਨ ਕੀ ਜਿਨੀ ਹਰ ਹਰ ਧਿਆਇਆ ਵਾਰ ਮਲਾਰ ਕੀ ਮਹੱਲਾ ਪਹਿਲਾ ਰਾਣੇ ਕੈਲਾਸ ਤਥਾ ਮਾਲ ਦੇ ਕੀ ਧੁਨ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਗੁਰ ਮਿਲੈ ਮਨ ਰਹਿਸੀਐ ਜਿਉਂ ਉੱਠੇ ਧਰਨ ਸਿੰਗਾਰ ਸਭ ਦਿਸੇ ਹਰਿਆਵਲੀ ਸਰ ਭਰੇ ਸੁਵਰਤਾਲ ਅੰਦਰ ਰਚੇ ਸੱਚ ਰੰਗ ਜਿਉਂ ਮਜੀਠੈ ਲਾਲ ਕਮਲ ਵਿਗਸੇ ਸੱਚ ਮਨ ਗੁਰ ਕੈ ਸ਼ਬਦ ਨਿਹਾਲ

ਮੱਲਾਂ ਖਾੜਾ ਰਚਿਆ, ਲੱਥੇ ਪੜਥੂ ਪਾਏ ਗੁਰਮੁਖ ਮਚਿਆ, ਮਨਮੁਖ ਮਾਰੇ ਪਛਾੜ ਮੂਰਖ ਕੱਚਿਆ, ਆਪ ਭਿੜੇ ਮਾਰੇ ਆਪ ਆਪ ਕਾਰਜ ਰਚਿਆ, ਸਭਨਾ ਖਸਮ ਏਕ ਹੈ ਗੁਰਮੁਖ ਜਾਣੀਐ, ਹੁਕਮੀ ਲਿਖੇ ਸਿਰ ਲੇਖ ਵਿਣ ਕਰ ਕਲਮ ਮਸਾਵਣੀਐ, ਸਤ ਸੰਗਤ ਮੇਲਾਪ ਜਿੱਥੇ ਹਰ ਗੁਣ ਸਦਾ ਵਖਾਣੀਐ, ਨਾਨਕ ਸੱਚ

ਚਾਹੇ ਤਿਸ ਨੂੰ ਮਨ ਵਸਾਏ ਸੀ ਜਾਂ ਕੋ ਨਦਰ ਕਰੇ ਨਾਨਕ ਨਦਰੀ ਬਾਹਰੀ ਸਭ ਕਰਨ ਪਲਾਹ ਕਰੇ ਪੌੜੀ ਸੋ ਹਰ ਸਦਾ ਸਰੇ ਵੀ ਏ ਜਿਸ ਕਰਤ ਨ ਲਾਗੇ ਵਾਰ ਆਡਾਣੇ ਆਕਾਸ ਕਰ ਖਿਨ ਮੈਂ

ਨਾਨਕ ਹੁਕਮ ਮੰਨਿਆ ਤਿੱਖੇ ਉੱਤਰ ਚੜੇ ਚਵਗਣ ਵਨ ਮਹੱਲਾ ਤੀਜਾ ਬਾਂਬੀਹਾ ਜਲ ਮੈਂ ਤੇਰਾ ਵਾਸ ਹੈ ਜਲ ਹੀ ਮਾਹੇ ਫਿਰਾਹੇ ਜਲ

ਹੈ ਨਾਨਕ ਗੁਰਮੁਖ ਤਿੰਨ ਸੋਜੀ ਪਈ ਜਿਨ ਵਸਿਆ ਮਨ ਮਾਹੇ ਪੌੜੀ ਨਾਥ ਜਤੀ ਸਿੱਧ ਪੀਰਾ ਕਿਨੇ ਅੰਤ ਨਾ ਪਾਇਆ ਗੁਰਮੁਖ ਨਾਮ ਤਿਆਏ ਤੁਜੇ ਸਮਾਇਆ ਜੁਗ ਛੱਤੀ ਗੋਬਾਰ ਤਿਸ ਹੀ ਪਾਇਆ ਜਲਾ ਬਿੰਬ ਅਸਰਾਲ ਤਿਨੈ ਵਰਤਾਇਆ ਨੀਲਿਆ ਨੀਲਿਆ ਗਮ ਸਰ ਜੀਤ ਸੁਭਾਇਆ ਅਗਨ ਉਪਾਈ ਵਾਦ ਭੁੱਖ ਤਿਹਾਇਆ ਦੁਨੀਆਂ ਕੈ ਸਿਰ ਕਾਲ ਦੂਜਾ ਪਾਇਆ ਰੱਖੇ ਰੱਖਣ ਹਾਰ ਜਿਨ ਸ਼ਬਦ ਬੁਝਾਇਆ ਸਲੋਕ ਮਹੱਲਾ ਤੀਜਾ ਇਹੋ ਜਲ ਸਭ ਤੈ ਵਰਸਦਾ ਵਰਸੇ ਪਾਏ ਸੋ ਪਾਏ ਸੇ ਬਿਰਖਾ ਹਰੀ ਆਵਲੇ ਜੋ ਗੁਰਮੁਖ ਰਹੇ ਸਮਾਏ ਨਾਨਕ ਨਦੀ

ਆਏ ਜਿਤ ਖਾਦੇ ਮਨ ਤ੍ਰਿਪਤੀ ਐ ਜੀਆਂ ਜੁਗਤ ਸਮਾਏ ਇਹੋ ਧਨ ਕਰਤੇ ਕਾ ਖੇਲ ਹੈ ਕਦੇ ਆਵੇ ਕਦੇ ਜਾਏ ਗਿਆਨੀ ਕਾ ਧਨ ਨਾਮ ਹੈ ਗਿਆਨੀਆਂ ਕਾ ਧਨ ਨਾਮ ਹੈ ਸਦੀ ਰਹਿ ਸਮਾਏ ਨਾਨਕ ਜਿਨ ਕੋ ਨਦਰ ਕਰੇ।

ਆਪਣਾਇਆ ਤਿਸ ਗਣੀ ਜੇ ਹਉਮੈ ਵਿੱਚੋਂ ਜਾਏ ਜੇ ਹਉਮੈ ਵਿੱਚੋਂ ਜਾਏ ਤਾਂ ਕਿਹੀ ਗਣਤ ਗਣੀ ਮਨਮੁਖ ਮੋਹ ਗੁਬਾਰ ਜਿਉਂ ਭੁੱਲਾ ਮਜਮਣੀ।

ਦੇਵਾ ਸੱਚ ਸੰਭਾਲਿਆ ਅੰਤ ਖਲੋਆ ਆਏ ਜੇ ਸਤਿਗੁਰ ਅੱਗੇ ਘਾਲਿਆ ਪੋਹੇ ਨਾ ਸਕੇ ਜਮਕਾਲ ਸੱਚਾ ਰਖਵਾਲਿਆ ਗੁਰਸਾਖੀ ਜੋਤ ਜਗਾਏ ਦੀਵਾ ਬਾਲਿਆ ਮਨਮੁਖ ਮੇਰਨਾਵੇਂ ਕੂੜਿਆਰ ਫਿਰੇ ਬੇਤਾਲਿਆ ਪਸੂ ਮਾਨਸ ਚੰਮ ਪਲੇਟੇ ਅੰਦਰੋਂ ਕਾਲਿਆ ਸਭੋ ਵਰਤੇ ਸੱਚ ਸੱਚੇ ਸ਼ਬਦ ਨਿਹਾਲਿਆ ਨਾਨਕ ਨਾਮ ਨਿਧਾਨ ਹੈ ਪੂਰੇ ਗੁਰ ਦੇ ਖਾਲਿਆ ਸਲੋਕ ਮਹੱਲਾ ਤੀਜਾ ਬਾਬੀ ਹੈ ਹੁਕਮ ਪਛਾਣਿਆ ਗੁਰ ਕੇ ਸਹਿਜ ਸੁਭਾਏ।

ਹੱਥ ਨਹਾਇਆ, ਹੱਥੀ ਸਿਰ ਖੋਹੈ ਨਾ ਬਦ ਕਰਾਇਆ, ਕੁਚਲ ਰਹੇ ਦਿਨ ਰਾਤ ਸ਼ਬਦ ਨਾ ਪਾਇਆ, ਤਿੰਨ ਜਾਤ ਨਾ ਪਾਤ ਨਾ ਕਰਮ ਜਨਮ ਗਵਾਇਆ, ਮਨ ਜੂਠੇ ਵੇ ਜਾਤ ਜੂਠਾ ਖਾਇਆ, ਬਿਨ ਸਬਦੇ ਆਚਾਰ ਨਾ ਕਿਨਹੀਂ ਪਾਇਆ, ਗੁਰਮੁਖੋ ਓੰਕਾਰ ਸੱਚ ਸਮਾਇਆ। ਸਲੋਕ ਮਹਲਾ ਤੀਜਾ। ਸਾਵਣ ਸਰਸੀ ਕਾਮਣੀ ਗੁਰ ਸਬਦੀ ਵਿਚਾਰ, ਨਾਨਕ ਸਦਾ

ਗੁਰਮੁਖ ਕੀ ਜਾਈ। ਸਲੋਕ ਮਹੱਲਾ ਤੀਜਾ। ਗੁਰਮੁਖ ਮਲਾਰ ਰਾਗ ਜੋ ਕਰੇ, ਤਿੰਨ ਮਨ ਤਨ ਸੀਤਲ ਹੋਏ। ਗੁਰ ਸਬਦੀ ਏਕ ਪਛਾਣਿਆ, ਇੱਕੋ ਸੱਚਾ ਸੋਏ। ਮਨ ਤਨ ਸੱਚਾ ਸੱਚ ਮਨ।

ਕਲ ਜੁਗ ਮੈਂ ਕੋਰ ਅੰਧਾਰ ਹੈ, ਮਨ ਮੁਖ ਰਾਹੋ ਨਾ ਕੋਏ, ਸੇਵਡ ਭਾਗੀ ਨਾਨਕਾ। ਜਿਨ੍ਹਾਂ ਗੁਰਮੁਖ ਪ੍ਰਗਟ ਹੋਏ ਮਹੱਲਾ ਤੀਜਾ, ਇੰਦ ਵਰਸੇ ਕਰ ਦਇਆ, ਲੋਕਾਂ ਮਨ ਉਪਜੇ ਚਾਉ, ਜਿਸ ਕੈ ਹੁਕਮ

ਤੀ ਘਿਓ ਗੁੜ ਖਾਵੇ, ਪੰਜ ਸਹਿ ਦਾਣਾ ਖਾਏ, ਢੱਕੇ ਫੂਕੇ ਖੇ ਉਡਾਵੇ, ਸਾਹੇ ਗਹਿ ਪਛਤਾਏ, ਅੰਧੀ ਫੂਕ ਮੁਈ ਦੀਵਾਨੀ, ਖਸਮ ਮਿੱਟੀ ਫਿਰ ਭਾਨੀ।

ਪਹਿਲ ਰਾਤੀ ਕਾਲ ਘਟੇ ਦਿਨ ਕਾਲ ਛਿਜੇ ਕਾਇਆ ਹੋਏ ਪਰਾਲ ਵਰਤਨ ਵਰਤਿਆ ਸਰਬ ਜੰਜਾਲ ਭੁੱਲਿਆ ਚੁੱਕ

ਸੇਵਕ ਤੇਹਾ ਜਿਸ ਭਾਣਾ ਮਨ ਵਸਾਈ ਆਪਣੇ ਭਾਣੇ ਕਹੋ ਕਿਨ ਸੁਖ ਪਾਇਆ ਅੰਧਾ ਹੰਧ ਕਮਾਈ ਵਿਖਿਆ ਕਦੇ ਹੀ ਰੱਜੇ ਨਾਹੀ ਮੂਰਖ ਭੁੱਖ ਨਾ ਜਾਈ ਦੂਜੇ ਸਭ ਕੋ ਲੱਗ ਵਿਗੁੱਤਾ ਬਿਨ ਸਤਿਗੁਰ ਬੂਝ ਨਾ ਪਾਈ ਸਤਿਗੁਰ ਸੇਵੇ ਸੋ ਸੁਖ ਪਾਏ ਜਿਸ ਨੂੰ ਕਿਰਪਾ ਕਰੇ ਰਜਾਈ ਸਲੋਕ ਮਹੱਲਾ ਪਹਿਲਾ ਸਰਮ ਧਰਮ ਦੁਏ ਨਾਨਕਾ ਜੇ ਧਨ ਪੱਲੇ ਪਾਏ ਸੋ ਧਨ ਮਿੱਤਰ ਨਾ ਕਾਂਡੀਐ ਜਿਤ ਸਿਰ ਚੋਟਾਂ ਖਾਏ ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ ਜਿਨ

ਹੋਵੇ ਸ਼ਾਹੁ ਰਾਜੇ ਸੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਰਹਿੰਦਾ ਪਾਇਨ ਕਾਉ ਰਤ ਪਿਤ ਕੁੱਤੇ ਹੋ ਚੱਟ ਜਾਉ ਜੇਤੇ ਜੀਆਂ ਹੋ ਸੀ ਸਾਰ ਡੱਕੀ ਵੱਡੀ ਲਾਏ ਤੋਂ ਬਾਰ ਪੌੜੀ ਆਪਿਓ ਪਾਏ ਮੇਦਨੀ ਆਪੇ ਕਰਦਾ ਸਾਰ ਭੈ ਬਿਨ ਭਰਮ ਨਾ ਕੱਟੀਏ ਨਾਮ ਨਾ ਲੱਗੇ ਪਿਆਰ ਸਤਿਗੁਰ ਤੇ ਭਾਉ ਪੁਜੇ ਪਾਈਏ ਮੁਖ ਦੁਆਰ ਭੈ ਤੇ

ਲੱਭੇ ਮਾਲੇ ਘੁਲ ਮੇਲਾ ਮਿਚਲ ਉਗੇ ਸੌੜ ਪੁਲੰਗ ਭੌਂਕੇ ਕੋਪ ਖੁਵਾਰੋਏ ਫੱਕੜ ਪਿੱਟੇ ਆਂਦ ਚੁੱਪੇ ਚੰਗਾ ਨਾਨਕਾ ਬਿਨ

ਇੱਕ ਦਰ ਰਹਿਣ ਵਜ਼ੀਰ, ਇੱਕ ਨਾ ਵੱਡੀ ਆਰ ਜਾ, ਇੱਕ ਨਾ ਵੱਡੀ ਆਰ ਜਾ, ਇੱਕ ਮਰ ਹੋਏ ਜਹੀਰ, ਇੱਕ ਦੇ ਖਾਏ ਨਿਖੁੱਟੇ ਨਾਹੀ, ਇੱਕ ਸਦਾ

ਰਾਜਾ ਸ੍ਰੀ ਨਰ ਹਰੀ ਜਾਂਚੇ ਘਰ ਕੁਲਾਲ ਬ੍ਰਹਮਾ ਚਤੁਰਮੁਖ ਡਾਂਵੜਾ ਜਿਨ ਬਸਵਾਸ ਸੰਸਾਰ ਆਖੀਅਲੇ ਜਾਂਕੇ ਜਾਂਕੇ ਘਰ ਈਸਰ ਬਾਵਲਾ ਜਗਤ ਗੁਰੂ ਤਤ ਸਾਰਖਾ ਗਿਆਨ ਭਾਖੀ ਅਲੇ ਪਾਪ ਪੁੰਨ ਜਾਂਚੇ ਡਾਗੀਆ ਦੁਬਾਰੇ ਚਿਤ੍ਰਗੁਪਤ ਲੇਖੀਆ ਧਰਮ ਰਾਏ ਪੁਰਲੀ ਪ੍ਰਤਹਾਰ ਸੁ ਐਸਾ ਰਾਜਾ ਸ੍ਰੀ ਗੋਪਾਲ ਜਾਂਚੇ ਘਰ ਗਣ ਗੰਧਰਵ ਰਿਖੀ ਬੱਪੜੇ ਢਾਡੀ ਆ ਗਾਵੰਤੇ ਆਛੇ ਸਰਬ ਸ਼ਾਸਤਰ

ਲਿਖਿਆ ਧੁਰ ਠਾਕਰ ਗੁਰ ਸਤਿਗੁਰ ਚਰਣੇ ਉਰ ਧਰਿਆ ਸਬਦ ਦਾਲਦ ਦੁਖ ਭੰਜ ਪ੍ਰਭ ਪਾਇਆ ਜਨ ਨਾਨਕ ਨਾਮ ਉਦਰਿਆ ਕਾਨੜਾ ਮਹੱਲਾ ਚੌਥਾ ਮੇਰਾ ਮਨ ਸੰਤ ਜਨਾ ਪਗ ਰੇ ਨਾ ਹਰ ਹਰ

ਗਤ ਮਿਤ ਗੁਰ ਕੀਏ ਸੁਚੇਤ ਚਤੇਨ ਪ੍ਰਭ ਦੀਨ ਦਿਆਲ ਕੀਓ ਅੰਗੀਕ੍ਰਿਤ।

ਗੀਤ ਹਰ ਹਰ ਵਸਤ ਮਾਇਆ ਗੜ ਵੇੜੀ ਗੁਰ ਕੈ ਸ਼ਬਦ ਲਿਓ ਗੜ ਜੀਤ ਰਹਾਉ ਮਿਥਿਆ ਪਰਮ ਪਰਮ ਬਹੁ ਪਰਮਿਆ ਲੁਭਦੋ ਪੁੱਤਰ ਕਲੱਤਰ ਮੋਇ ਪ੍ਰੀਤ ਜੈਸੇ ਜੈਸੇ ਤਰਵਰ ਕੀ ਤੁਛ ਛਾਇਆ ਖਿਨ ਮੈਂ ਬਿਣ ਸਜਾਏ ਦੇ ਭੀਤ ਹਮਰੇ ਪ੍ਰਾਣ ਪ੍ਰੀਤਮ ਜਾਨੀ ਉਤਮ ਜਿਨ ਮਿਲਿਆ ਮਨ ਹੋਏ ਪ੍ਰਤੀਤ ਪਰਚੇ ਰਾਮ ਰਵਿਆ ਘਾਟੇ ਅੰਤਰ ਅਸਤਰ ਰਾਮ ਰਵਿਆ ਰੰਗ ਪ੍ਰੀਤ ਹਰ ਕੇ ਸੰਤ ਸੰਤ ਜਨ ਨੀਕੇ

ਆਪੇ ਜਨ ਨਾਨਕ ਕੇ ਪ੍ਰਭ ਘਟ ਘਟੇ ਘਟ ਘਟੇ ਘਟ ਹਰ ਘਾਟ ਕਾਨੜਾ ਮਹੱਲਾ ਚੌਥਾ ਜਪ ਮਨ ਗੋਬਿੰਦ ਮਾਧੋ ਹਰ ਹਰ ਅਗਮੀ ਅਗਾਧੋ ਮਤ ਗੁਰਮਤ ਹਰ ਪ੍ਰਭ ਲਾਦੋ ਤੁਰ ਹੋ ਲਿਖੇ ਲਲਾਦੋ ਰਾਮ ਬਿਖ ਮਾਇਆ ਸੰਚ ਬਹੁਚ ਤੇ ਬਿਕਾਰ ਸੁਖ ਪਾਈਏ ਹਰ ਭਜ ਸੰਤ ਸੰਤ ਸੰਗਤੀ ਮਿਲ ਸਤਿਗੁਰੂ ਗੁਰ ਸਾਧੋ ਜਿਉ ਸੋਹੇ ਪਾਰਸ ਮਨੂਰ ਭਏ ਕੰਚਨ ਤਿਉ ਪਤਤ ਜਨ ਮਿਲ ਸੰਗਤੀ ਸੁਧ ਹੋਵਤ ਗੁਰਮਤੀ ਸੁਧ ਹਾਦੋ ਜਿਉ ਕਾਸ਼ਟ ਸੰਗ ਲੋਹਾ ਬਹੁ ਤਰਤਾ ਤਿਉ ਪਾਪੀ ਸੰਗ ਤਰੇ ਸਾਧ ਸਾਧ ਸੰਗਤੀ ਗੁਰ ਸਤਿਗੁਰੂ ਗੁਰ ਸਾਧੋ ਚਾਰ ਵਰਨ ਚਾਰ ਇਸ ਰਾਮ ਹੈ ਕੋਈ ਮਿਲੇ ਗੁਰੂ ਗੁਰ ਨਾਨਕ ਜੋ ਸੋ ਆਪ ਤਰੇ ਕੁਲ ਸਗਲ ਤਰਾਦੋ ਕਾਨੜਾ ਮਹੱਲਾ ਚੌਥਾ ਹਰ ਜਸ ਗਾਵੋ ਭਗਵਾਨ ਜਸ ਗਾਵਤ ਪਾਪ ਲਹਾਣ ਮਤ ਗੁਰਮਤ ਸੁਣ ਜਸ ਕਾਣ ਹਰ ਹੋ ਕਿਰਪਾਨ ਰਹਾਉ ਤੇਰੇ ਜਨ ਤਿਆਵੇ ਇੱਕ ਮਨ ਇੱਕ ਚਿੱਤ ਤੇ ਸਾਧੂ ਸੁਖ ਪਾਵੇ ਜਪ

ਸਿਮਰ ਸਿਮਰ ਤਰੇ ਨਾਨਕ ਪ੍ਰਾਨੀ, ਕਾਨੜਾ ਮਹੱਲਾ ਪੰਜਵਾਂ, ਸਾਧੂ ਹਰ ਹਰੇ ਗੁਣ ਗਾਏ, ਮਾਨ ਤਨ ਧਨ ਪ੍ਰਾਨ ਪ੍ਰਭ ਕੇ, ਸਿਮਰਤ ਦੁਖ ਜਾਏ ਰਾਮ, ਈਤਿ ਊਤ ਕਹਾ ਲੁਭਾਵੇ, ਏਕ ਸਿਉ ਮਨ ਲਾਏ ਮਹਾਂ।

ਧੰਨਿਉ ਪ੍ਰੀਤ ਚਰਨ ਸੰਗ ਲਾਗੀ, ਕੂੜ ਜਾਪ ਤਾਪ ਸੁਖ ਪਾਏ, ਆਏ ਮਿਲੇ ਪੂਰਨ ਬਡ ਭਾਗੀ ਰਾਓ, ਮੋਹੇ ਅਨਾਥ ਦਾਸ ਜਨ ਤੇਰਾ, ਅਵਰ ਓਟ ਸ

ਪੰਜਵਾਂ ਨਾ ਜਾਨੀ ਸੰਤਨ ਪ੍ਰਭ ਬਿਨਿਆਨ ਊਚ ਨੀਚ ਸਭ ਭੇਖ ਸਮਾਨੋ ਮੁਖ ਬਕਨੋ ਮਨ ਮਾਨ ਰਾਵ ਕਟ ਕਟ ਪੂਰ ਰਹੇ ਸੁਖ ਸਾਗਰ ਪੈ ਪੰਜਨ ਮੇਰੇ ਪ੍ਰਾਣ ਮਣੇ ਪਰਗਾਸ।

ਸੋਭਾ ਨਾਮ ਵਡਾਈ, ਭਵਜਲ ਬਿਖਮ ਨਾਮ ਹਰ ਤਾਰੇ, ਅਗਮ ਪਦਾਰਥ ਲਾਲੇ ਅਮੋਲਾ, ਭਇਓ ਪ੍ਰਾਪਤ ਗੁਰ ਚਰਨਾਰੇ, ਕਹੋ ਨਾਨਕ ਪ੍ਰਭ ਭਈ ਕਿਰਪਾਲਾ, ਮਗਨ ਪਏ ਹੀ ਹਰੇ ਦਰਸਾਰੇ, ਖਰੜਾ ਮਹਲਾ ਪੰਜਵਾਂ, ਸਾਜਨ ਮੀਤ ਸੁਆਮੀ ਨੇਰੋ, ਪੇਖਤ ਸੁਣਤ ਸਭਨ ਕਹਿ ਸੰਗ, ਥੋਰੇ ਕਾਜ ਨਾਮ ਬਰੋ ਕਹਿ ਫੇਰੋ ਰਾਓ, ਨਾ ਬਿਨਾ ਜੇਤੋ ਲਪਟਾਇਓ, ਕਛੂ ਨਾਹੀ ਨਾਹੀ ਕਛ ਤੇਰੋ, ਆਗੇ ਦ੍ਰਿਸ਼ਟ ਆਵਤ ਸਭ ਪ੍ਰਗਟ।

ਸਤਿਗੁਰ ਪ੍ਰਸਾਦ ਤਿਖ ਬੁਝ ਤਿਖ ਬੂਝ ਗਈ ਗਈ ਮਿਲ ਸਾਧ ਜਨਾ ਪੰਚ ਭਾਗੇ ਚੋਰ ਸਹਿਜੇ ਸੁਖ ਹੈ।

ਆਏ ਪ੍ਰਭ ਮਿਲਿਓ ਸੁਖ ਬਾਲੇ ਭੋਲੇ ਰਾਮ ਸੰਜੋਗ ਮਿਲਾਏ ਸਾਧ ਸਿੰਘਾਏ ਕਤਹੂ ਨਾ ਜਾਏ ਘਰੇ ਬਸਾਏ ਗੁਣ ਨਿਧਾਨ ਪ੍ਰਗਟਿਓ ਹਰ ਚੋਲੇ

ਪੰਜ ਵਾਂਗ ਗੋਬਿੰਦ ਠਾਕਰ ਮਿਲਨ ਦੁਰਾਈ ਪਰਮਤ ਰੂਪੇ ਅਗਾਮੇ ਅਗੋਚਰ ਰਹਿਓ ਸਰਬ ਸਮਾਈ ਰਾਉ ਕਹਿਣ ਭਵਨ ਨਾਹੀ ਪਾਇਓ ਪਾਇਓ ਅਨਕ ਉਗਤ ਚਤੁਰਾਈ ਜਤਨ ਜਤਨ

ਪਹਿਲਾ ਮਹੱਲਾ ਚੌਥਾ ਮਨ ਗੁਰਮਤ ਰਸ ਗੁਣ ਗਾਵੇ ਗੋ ਜਿਹ ਵਾਹਿ ਕਹੁ ਹੋਏ ਲੱਖ ਕੋਟਿ ਕੋਟ ਧਿਆਵੈ ਗੋ ਰਹਾਉ ਸਹਸ ਫਨੀ ਜਪਿਓ ਸੇਖ ਨਾਗੈ ਹਰ ਜਪਤੇ ਅੰਤ ਨ ਪਾਵੈ ਗੋ ਤੂੰ ਅਥਾਹੋ ਅਤ ਅਗਮ ਅਗਮ ਹੈ ਮਤ ਗੁਰਮਤ ਮਨ ਠਹਿਰਾਵੈ ਗੋ ਜਿਨ ਤੂੰ ਜਪਿਓ ਤੇਹੀ ਜਨ ਨਿਕੇ ਹਰ ਜਪਤਿਓ ਕੋ ਸੁਖ ਪਾਵੈ ਗੋ ਬਿਦਰ ਦਾਸੀ ਸੁਤ ਸ਼ੋਕ ਸ਼ੋਹਰਾ ਕ੍ਰਿਸ਼ਨ ਅੰਕ ਗਲ ਲਾਵੈ ਗੋ ਜਲ ਤਿਉ ਪਦ ਭਈ ਹੈ ਕਾਸ਼ਟ ਕਾਸ਼ਟ ਅੰਗ ਤਰਾਵੈ ਗੋ ਰਾਮ ਜਨਾ ਹਰ ਆਪ ਸਵਾਰੇ ਆਪਣਾ ਬਿਰਦ ਰਖਾਵੇ ਗੋ ਹਮ ਪਾਤਰ ਲੋਹ ਲੋਹ ਬੜ ਪਾਤਰ ਗੁਰ ਸੰਗਤ ਨਾਭ ਤਰਾਵੇ ਗੋ ਜੋ ਸਤ ਸੰਗਤ ਤਰਿਓ ਜੁਲਾਹੋ ਸੰਤ ਜਨ ਮਨ ਭਾਵੈ ਗੋ ਖਰੇ ਖਰੋਏ ਬੈਠਤ ਉਠਤ ਮਾਰਗ ਪੰਥ ਧਿਆਵੈ ਗੋ ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਦਰ ਮੁਕਤ ਜਨਾਵੈ ਗੋ ਸਾਸਨ ਸਾਸ ਸਾਸ ਬਲ ਪਾਈ ਹੈ ਨੇ ਸਾਸਨ ਨਾਮ ਧਿਆਵੈ ਗੋ ਗੁਰਪ੍ਰਸਾਦਿ ਹਉਮੈ ਬੂਜੈ ਤਉ ਗੁਰਮਤਿ ਨਾਮ ਸਮਾਵੈ ਗੋ ਸਤਿਗੁਰ ਦਾਤਾ ਜੀ ਜੀਅਨ ਕੋ ਭਾਗਹੀਨ ਨਹਿ ਪਾਵੈ ਗੋ

ਸਤਿਗੁਰ ਮਿਲਤ ਮਾ ਸੁਖ ਪਾਇਆ ਮਾਤ ਮਲੀਨ ਬਿਗਸਾ ਵੈਗੋ ਹਰ ਹਰ ਕਿਰਪਾ ਕਰੋ ਜਗ ਜੀਵਨ ਮੈਂ ਸਰਦਾ ਨਾਮ ਲਗਾ ਵੈਗੋ ਨਾਨਕ ਗੁਰੂ ਗੁਰੂ ਹੈ ਸਤਿਗੁਰ ਮੈਂ ਸਤਿਗੁਰ ਸਰਨ ਮਿਲਾ ਵੈਗੋ ਕਾਨੜਾ ਮਹਲਾ ਚੌਥਾ ਮਨ ਗੁਰਮਤ ਚਾਲ ਚਲਾ ਵੈਗੋ

ਵਾਗੋ ਸਤਿਗੁਰ ਸ਼ਬਦ ਦੇਰ ਦੇ ਅੰਤਰ ਮੁਖ ਅੰਮ੍ਰਿਤ ਨਾਮ ਚੁਆਵੈ ਗੋ ਬਿਸੁਰ ਬਿਸੁ ਭਰੇ ਹੈ ਪੂਰਨ ਗੁਰ ਗੁਰ ਸ਼ਬਦ ਮੁਖ ਪਾਵੈ ਗੋ ਮਾਇਆ ਭਜਾਂਗ ਤਿਸ ਨਿਰ ਨਯਾਵੈ ਬਿਖ ਚਾਰ ਚਾਰ ਲਿਵਲਾਵੈ ਗੋ ਸਵਾਨ ਲੋਭ ਨਗਰ ਮੈਂ ਸਬਲਾ ਗੁਰ ਖਿਨ ਮਾਰ ਕਢਾਵੈ ਗੋ ਸਤ ਸੰਤੋਖ ਧਰਮ ਆਨ ਰਾਖੇ ਹਰ ਨਗਰੀ ਹਰ ਗੁਣ ਗਾਵੈ ਗੋ ਪੰਕਜ ਮੋਹ ਨਿਗ੍ਰਤ ਹੈ ਪੁਰਾਨੀ ਗੁਰ ਨਿਗ੍ਰਤ ਕਾਢ ਕਢਾਵੈ ਗੋ ਤ੍ਰਹਿੰਦਰ ਸਰਨ ਜਨ ਆਏ ਗੁਰ ਹਾਥੀ ਦੇ ਨਿਕਲਾਵੈ ਗੋ ਸੁਪਨੰਤਰ ਸੰਸਾਰ ਸਭ ਬਾਜੀ ਖੇਲ ਖਿਲਾਵੈ ਗੋ।

ਮਾਵੈਗੋ ਅਕਾਲ ਦੁਖਦਾਈ ਹੋਏ ਜੋ ਬੀਜੇ ਸੋ ਖਬ ਲਾਵੈ ਗੋ ਸੰਤੋ ਹੋ ਰਾਮ ਨਾਮ ਧਨ ਸੰਚੋ ਲੈ ਪਰਚ ਲੈ ਖਰਚ ਚਲੇ ਪਤ ਪਾਵੈ ਗੋ ਖਾਏ ਖਰਚ ਦੇਵੇ ਬਹੁ ਤੇਰਾ ਹਰ ਦੇ ਧੋਟ ਨ ਆਵੈ ਗੋ ਰਾਮ ਨਾਮ ਧਨ ਹੈਰੇ ਦੇ ਅੰਤਰ ਧਨ ਗੁਰ ਸਰਨਾਈ ਪਾਵੈ ਗੋ ਨਾਨਕ ਦਇਆ ਦਇਆ ਕਰ ਦੀਨੀ ਦੁਖ ਦਾਲਦ ਪੰਜ ਸਮਾਵੈ ਗੋ ਕਾਰਨ ਮਹੱਲਾ ਚੌਥਾ ਮਨ ਸਤਿਗੁਰ ਸਰਨ ਧਿਆਵੈ ਗੋ ਲੋਹਾ ਹਿਰਨ ਹੋਵੇ ਸੰਗ ਪਾਰਸ ਗੋਨ ਪਾਰਸ ਕੋ ਹੋਇ ਆਵੈ ਗੋ ਰਹਾਉ ਸਤਿਗੁਰ ਮਹਾਂਪੁਰਖ ਹੈ ਪਾਰਸ ਜੋ ਲਾਗੈ ਸੋ ਫਲ ਪਾਵੈ ਗੋ ਜੋ ਗੁਰ ਉਪਦੇਸ਼ ਤਰੇ ਪਰਲਾ ਦਾ ਗੁਰਸੇਵਕ ਪੈ ਜਿਰ ਕਾਵੈ ਗੋ ਸਤਿਗੁਰ ਬਚਨ ਬਚਨ ਹੈ ਨੀ ਕੋ ਗੁਰ ਬਚਨੀ ਅੰਮ੍ਰਿਤ ਪਾਵੈ ਗੋ ਜੋ ਅਮਰੀਕ ਅਮਰਾ ਪਦ ਪਾਏ ਸਤਿਗੁਰ ਮੁਖ ਬਚਨ ਧਿਆਵੈ ਗੋ ਸਤਿਗੁਰ ਸਰਨ ਸਰਨ ਮਨ ਪਾਈ ਸੁਧਾ ਸੁਧਾ ਕਰ ਧਿਆਵੈ ਗੋ ਦਿਆਲ ਦੇਨ ਪੈ ਸਤਿਗੁਰ ਹਰ ਮਾਰਗ ਪੰਥ ਦਿਖਾਵੈ ਗੋ ਸਤਿਗੁਰ ਸਰਨ ਪੈ ਸੇ ਥਾਪੇ ਤਿਨ

ਤਿੰਨ ਦਰਗਹਿ ਮਾਨ ਦਿਵਾਵੇ ਗੋ ਗੁਰਮਤ ਗੁਰਮਤ ਗੁਰਮਤ ਆਵੋ ਹਰ ਗਲ ਮੇਲ ਮੇਲ ਮਿਲਾਵੇ ਗੋ ਗੁਰਮਨਾਥ ਹੈ ਬਿਦ ਹੈ ਗੁਰਮੁਖ ਗੁਰ ਪ੍ਰਚਨਾਮ ਤਿਆਵੇ ਗੋ ਹਰ ਰੂਪ ਹਰ ਰੂਪ ਹੋਵੋ ਹਰ ਜਨ ਕੋ ਪੂਜ ਕਰਾਵੇ ਗੋ ਸਾਕਨਾਥ ਸਤਿਗੁਰ ਨੇ ਕੀਆ ਤੇ ਬੇਮੁਖ ਹਰ ਪਰਮਾਵੇ ਗੋ ਲੋਭਲੇ ਰਸਵਾਨ ਕੀ ਸੰਗਤ ਬਿਖ ਮਰਗ ਕਰੰਗ ਲਗਾਵੇ ਗੋ ਲੁਭ ਲੈ ਰਸਵਾਨ ਕੀ ਸੰਗਤ ਬਿਖ ਮਾਇਆ ਕਰੰਗ ਲਗਾਵੇ ਗੋ ਰਾਮ ਨਾਮ ਸਾਭ ਜਗ ਤਾਰਕ ਲਗ ਸੰਗਤ ਨਾਮ ਧਿਆਵੇ ਗੋ ਨਾਨਕ ਰਾਖ ਰਾਖ ਪ੍ਰਭ ਮੇਰੇ ਸੰਗਤ ਰਾਖ ਸਮਾਵੇ ਗੋ ਛੱਕਾ ਇੱਕ ਕਾਨੜਾ ਸੰਤ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੇਵ ਦਰੇ ਜਿਨ ਨਾਮ ਧਿਆਏ ਜਤਨ ਮਾਇਆ ਕੇ ਕਾਮ ਨਾ ਆਏ ਰਾਮ ਧਿਆਏ ਸਫਲ ਪਾਏ ਧਨ ਧਨ ਤੇ ਬਡਭਾਗਿਆ ਸੰਤ ਸੰਗ ਜਾਗੇ ਨਾਮ ਲਾਗੇ ਏਕ ਸੁਨ ਲਿਵ ਲਾਗਿਆ ਤਜ ਮਨ ਮੋਹ ਬੇਕਾਰ ਸਾਧੂ ਲਗ ਤਰੋ ਤਿਨ ਕੈ ਪਾਏ ਬਿਨਵੰਤ ਨਾਨਕ ਸਰਣ ਸਵਾਮੀ ਵਡਭਾਗ ਦਰਸ਼ਨ ਪਾਏ ਮਿਲ ਸਾਧੂ ਨਿਤ ਭਜ ਨਾਰਾਇਣ ਰਸਕ ਰਸਕ ਸਵਾਮੀ ਗੁਣ ਗਾਇਣ ਗੁਣ ਗਾਏ ਜੀ ਵੇਹ ਹਰ ਅਮਿਓ ਪੀ ਵੇਹ ਜਨਮ ਮਰਣਾ ਭਾਗੇ ਸੰਤ ਸੰਗ ਪਾਈਐ ਹਰ ਧਿਆਇਐ ਬੋੜ ਦੁਖ ਨਾ ਲਾਗੇ ਕਰ ਦਇਆ ਦਾਤੇ ਪੁਰਖ ਵਿਧਾਤੇ ਸੰਤ ਸੇਵ ਕਮਾਇਣ ਬਨਵੰਤ ਨਾਨਕ ਜਨ ਧੂਰ ਬਾਂਛੇ ਹਰ ਦਰਸ ਸਹਿਜ ਸਮਾਇਣ ਸਗਲੇ ਜੰਤ ਭਜੋ ਗੋਪਾਲੈ ਜਪ ਤਪ ਸੰਯਮ ਪੂਰਨ ਕਾਲੈ ਨਿਤ ਭਜੋ ਸਵਾਮੀ ਅੰਤਰ ਜਾਮੀ ਸਫਲ ਜਨਮ ਸਬਾਇਆ ਗੋਬਿੰਦ ਗਾਇਐ ਨਿਤ ਆਇਐ ਪ੍ਰਵਾਨ ਸੋਈ ਆਇਆ ਜਪ ਤਪ ਸੰਯਮ ਹਰ ਹਰ ਨਿਰੰਜਨ ਗੋਬਿੰਦ ਧਨ ਸੰਗ ਚਾਲੈ ਬਨਵੰਤ ਨਾਨਕ ਕਰ ਦਇਆ ਦੀਜੈ ਹਰ ਰਤਨ ਬਾਂਧੋ ਪਾਲੈ ਮੰਗਲ ਚਾਰ ਚੋਜ ਆਨੰਦਾ ਕਰ ਕਿਰਪਾ ਮਿਲੇ ਪਰਮਾਨੰਦਾ ਪ੍ਰਭ ਮਿਲੇ ਸਵਾਮੀ ਸੁਖ ਗਾਮੀ ਇਸ ਮਨ ਕੀ ਪੁੰਨਿਆ ਬਜ ਵਧਾਈ ਸਜ ਸਮਾਈ ਬਹੁੜ ਦੁੱਖ ਨ ਰੁੰਦੀਆਂ ਲੇ ਕੰਠ ਲਾਏ ਸੁਖ ਦਿਖਾਏ ਵਿਕਾਰ ਬਿਨਸੇ ਮੰਦਾ ਬਿਨਵੰਤ ਨਾਨਕ ਮਿਲੇ ਸਵਾਮੀ ਪੁਰਖ ਪਰਮਾਨੰਦਾ ਕਾਨੜੇ ਕੀ ਵਾਰ ਬਹਲਾ ਚੌਥਾ ਮੂਸੇ ਕੀ ਵਾਰ ਕੀ ਧੁਨੀ ਏਕੋ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਰਾਮ ਨਾਮ ਨਿਧਾਨ ਹਾਰ ਗੁਰਮਤ ਰਾਖਿਓ ਰਧਾਰ ਦਾਸਨ ਦਾਸ ਹੋਏ ਰਹੋ ਹੋਮੈ ਵਿਖਿਆ ਮਾਰ ਜਨਮ ਪਦਾਰਥ ਜੀਤਿਆ ਕਦੇ ਨਾ ਆਵੈ ਹਾਰ ਧਨ ਧਨ ਵਡਭਾਗੇ ਨਾਨਕ ਜਨ ਗੁਰਮਤ ਹਰ ਰਸ ਸਾਰ ਮਹੱਲਾ ਚੌਥਾ ਗੋਬਿੰਦ ਗੋਬਿੰਦ ਗੋਬਿੰਦ ਹਰ ਗੋਬਿੰਦ ਗੁਣ ਨਿਧਾਨ ਗੋਬਿੰਦ ਗੋਬਿੰਦ ਗੁਰਮਤ ਧਿਆਈਐ ਤਾਂ ਦਰਗਹਿ ਪਾਈਐ ਮਾਨ

ਸਰਸ ਜਿਹੜਾ ਤੂੰ ਆਪੇ ਹੀ ਭੋਗ ਭੋਗ ਗਿਆ, ਤੂੰ ਆਪੇ ਆਪ ਵਰਤਦਾ, ਤੂੰ ਆਪੇ ਕਰ ਸੋ ਹੋ ਗਿਆ। ਸਤਸੰਗਤ ਸਤਿਗੁਰ ਧੰਨ ਧਨ ਧੰਨ ਧੰਨ ਧਨ ਜਿਤ ਮਿਲ ਹਰ ਬਿਲਕ ਬਲੋ ਗਿਆ, ਸਭ ਕਹੋ ਹਮਕੋ ਹਰ ਹਰ ਹਰੇ ਹਰ ਹਰ ਹਰੇ, ਹਰ ਬੋਲਤ ਸਭ ਪਾਪ ਲਹੋ ਗਿਆ। ਸਲੋਕ ਮਹਲਾ ਚੌਥਾ।

ਤੁਰ ਲਿਖਿਆ ਹੋਏ ਮਹਲਾ ਚੌਥਾ ਰੱਬ ਆਪ ਦਿਆਲ ਹਰ ਆਪੇ ਕਰ ਸੋਏ ਹਰ ਆਪੇ ਆਪ ਵਰਤਦਾ ਹਰ ਜਿਵੜਿਆ ਵਰਨਾ ਕੋਏ ਜੋ ਹਰ ਪ੍ਰਭਾਵ ਹੈ ਸੋਥੀਏ ਜੋ ਹਰ ਪ੍ਰਭ ਕਰੇ ਸੋਏ ਕੀਮਤ ਕਿਨੇ ਨਾ ਪਾਈਆ ਬੇਅੰਤ ਪ੍ਰਭੂ ਹਰ ਸੋਏ ਨਾਨਕ ਗੁਰਬ ਹਰ ਸਲਾਹਿਆ ਤਨ ਮਨ ਸੀਤਲ ਹੋਏ ਪੌੜੀ ਸਭ ਜੋਤ ਤੇਰੀ ਜਗ ਜੀਵਨਾ ਤੂੰ ਕਟਕਟ ਹਰ ਰੰਗ ਰੰਗਨਾ ਸਭ ਧਿਆਵੇ ਤੁਧ ਮੇਰੇ ਪ੍ਰੀਤਮਾ ਤੂੰ ਸਤ ਸਤ ਪੁਰਖ ਨਿਰੰਜਨਾ ਇੱਕ ਦਾਤਾ ਸਭ ਜਗਤ ਭਿਖਾਰੀਆ ਹਰ ਜਾਚੇ ਸਭ ਮੰਗ ਮੰਗਣਾ ਸੇਵ ਠਾਕੁਰ ਸਭ ਤੂੰ ਹੈ ਗੁਰਮਤੀ ਹਰ ਚੰਗ ਚੰਗਨਾ ਸਭ ਕਹੋ ਮੁਖੋ ਰਕੀਕੇ ਸਹਰੇ ਰਕੀਕੇ ਸਹਰੇ ਜਿਤ ਪਾਵੇ ਸਭ ਫਲ ਫਲਨਾ ਸਲੋਕ ਮਹਲਾ ਚੌਥਾ ਹਰ ਨਾਮ ਧਿਆਏ ਮਨ ਦੁਰਗੇ ਪਾਵੇ ਮਨ ਜੋ ਛਸੋ ਫਲ ਪਾਏ ਸੀ ਗੁਰਸਭ ਦੀ ਲਗੇ ਧਿਆਨ ਕਿਲਪ ਪਾਪ ਸਭ ਕੱਟੀਏ ਉਮੈ ਚੁੱਕੇ ਗੁਮਾਨ ਗੁਰਮੁਖ ਕਮਲ ਵਿਕਸਿਆ ਸਭਿਆਤਮ ਬ੍ਰਹਮ ਪਛਾਣ ਹਰ ਹਰਿ ਕਿਰਪਤ ਹਰ ਪ੍ਰਭ ਜੋ ਨਾਨਕ ਜਪ ਹਰ ਨਾਮ ਮਹਲਾ ਚੌਥਾ ਹਰ ਹਰ ਨਾਮ ਪਵਿੱਤ ਹੈ ਨਾਮ ਜਪਤ ਦੁੱਖ ਜਾਏ ਜਿਨ ਪੂਰਬ ਲਿਖਿਆ ਤਿੰਨ ਮਨ ਵਸਿਆ ਏ ਸਤਿਗੁਰ ਭਾਣੇ ਜੋ ਚੈ ਲਹਿ ਤਿੰਨ ਦਲਦ ਦੁੱਖ ਲਹਿ ਜਾਏ ਆਪਣੇ ਭਾਣੇ ਕਿਨੇ ਨਾ ਪਾਇਓ ਜਨ ਵੇਖੋ ਮਨ ਪਤੀਆ ਏ ਜਨ ਨਾਨਕ ਦਾਸਨ ਦਾਸ ਹੈ ਜੋ ਸਤਿਗੁਰ ਲਾਗੇ ਪਾਏ ਪੌੜੀ

ਗੁਰਮਤੀ ਤੁਧੈ ਲਾਵਣੀ ਜਿਨ ਉਹ ਦਿਆਲ ਤਿਨ ਸਤਿਗੁਰ ਮੇਲੇ ਮੁਖ ਗੁਰਮੁਖਾਰ ਸਮਝਾਵਣੀ ਸਭ ਬੋਲੋ ਰਾਮ ਰਮੋ ਸ੍ਰੀ ਰਾਮ ਰਮੋ ਜਿਤ ਦਲਦ ਦੁੱਖ ਭੁੱਖ ਸਭ ਲੈ ਜਾਵਣੀ ਸਲੋਕ ਮਹਲਾ ਚੌਥਾ ਹਰ ਅੰਮ੍ਰਿਤ ਨਾਮ ਰਸ ਹਰ ਅੰਮ੍ਰਿਤ ਹਰ ਉਰਧਾਰ ਵਿੱਚ ਸੰਗਤ ਹਰ ਪ੍ਰਭ ਵਰਤਦਾ ਬੁਝੋ ਸਭ ਦੇ ਵਿਚਾਰ ਮਨ ਹਰ ਹਰ ਨਾਮ ਧਿਆਇਆ ਬਿਖ ਹਮੈ ਕੱਢੀ ਮਾਰ ਜਿਨ ਹਰ ਨਾਮ ਨ ਚੇਤਿਓ ਤਿਨ ਜਿਵ ਜਨ ਸਭ ਹਾਰ ਗੁਰ ਤੁਟੇ ਹਰ ਚੇਤਾਇਆ ਹਰ ਨਾਮਾ ਹਰ ਉਰਧਾਰ ਜਿਨ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ ਮਹੱਲਾ ਚੌਥਾ ਹਰ ਕਿਰਤ ਉੱਤਮ ਨਾਮ ਹੈ ਵਿੱਚ ਕਲਯੁਗ ਸਕਰਣੀ ਸਾਰ ਮਤ ਗੁਰਮਤ ਕਿਰਤ ਪਾਈਐ ਹਰ ਨਾਮਾ ਹਰ ਉਰਧਾਰ ਵਡਭਾਗੀ ਜਿਨ ਹਰ ਧਿਆਇਆ ਤਿਨ ਸੋ ਪਿਆਰ ਭੰਡਾਰ ਬਿਨ ਨਾਵੈ ਜੇ ਕਰਮ ਕਮਾਵਣੇ ਨਿਤ ਹੋਮੇ ਹੋਏ ਖੁਆਰ ਜਲ ਹਸਤੀ ਮਲ ਨਾ ਵਾਲੀਐ ਸਿਰ ਭੀ ਫਿਰ ਪਾਵੈ ਸਾਰ ਹਰ ਮਿਲ ਸਤਿਗੁਰ ਦੇ ਕਰ ਮਨ ਵਸੈ ਨਿਰੰਕਾਰ ਜੇ ਨ ਗੁਰਮੁਖ ਸੁਣ ਹਰ ਮੰਨਿਆ ਜਨ ਨਾਨਕ ਤਿਨ ਜੈਕਾਰ ਪੌੜੀ

ਸ੍ਰਿਸ਼ਟੀ ਵਿੱਚ ਕਰਦੇ ਸਭ ਸਚ ਤਿਰਪ ਸਾਰਾ ਸਭ ਧਿਆਵ ਤੁਧ ਸਬਲ ਸਿਘਾਵੈ ਗੁਰਮਤੀ ਹਰਿ ਨਿਰੰਕਾਰਾ ਸਭ ਚਵ ਹੋ ਮੁਖ ਹੋ ਜਗਨਨਾਥ ਜਗਨਨਾਥ ਜਗ ਜੀਵ ਨੂੰ ਜਿਤ ਭਵ ਜਲ ਪਾਰੇ ਉਤਾਰਾ ਸਲੋਕ ਮਹੱਲਾ ਚੌਥਾ ਹਮਰੀ ਜੇਵਾ ਏਕ ਪ੍ਰਭ ਹਰ ਕੇ ਗੁਣ ਅਗਮ ਅਥਾਹ ਹਮ ਕਿਉ ਕਰ ਜਪੇ ਅਣਿਆ ਆਰ ਤੁਮ ਵੜ ਅਗਮ ਗਾਹ ਹਰ ਦੇਹ ਪ੍ਰਭੂ ਮਧੂਤ ਮਹਾਂਗੁਰ ਸਤਿਗੁਰ ਕੇ ਪਾਗ ਪਾਹ ਸਤਸੰਗਤ ਹਾਰ ਮੇਲ ਪ੍ਰਭ ਹਮ ਪਾਪੀ ਸੰਗਤ ਰਾਹ ਜਨ ਨਾਨਕ ਕਹੋ ਹਰ ਬਖਸ਼ ਲੈ ਹੋ ਹਰ ਤੁਠ ਮੇਲ ਮਿਲਾਹ ਹਰ ਕਿਰਪਾ ਕਰ ਸੁਣ ਬੇਨਤੀ ਹਮ ਪਾਪੀ ਕਰਮ ਤੁਰਾਹ ਮਲ ਚੌਥਾ ਹਰ ਕਰੋ ਕਿਰਪਾ ਜਗ ਜੀਵਨਾ ਗੁਰ ਸਤਿਗੁਰ ਮੇਲ ਦਿਆਲ ਗੁਰ ਸੇਵਾ ਹਰ ਹਮ ਭਾਈਆ ਹਰ ਹੋਵਾ ਹਰ ਕਿਰਪਾਲ

ਹਰ ਨਾਮਾ ਹਰ ਧਨ ਮਾਲ ਪਾਵੜੀ ਹਰ ਦਮ ਵੱਡ ਵੱਡੇ ਵੱਡੇ ਵੱਡੇ ਵਿੱਚ ਸਭ ਉੱਪਰ ਵੱਡੇ ਵੱਡਾਓ ਨਾ ਜੋ ਧਿਆਵੇ ਹਰ ਪਰੰਪਰ ਹਰ ਹਰ ਹਰ ਧਿਆਏ ਹਰੇ ਤੇ ਹੋ ਨਾ ਜੋ ਗਾਵੇ ਸੁਣੇ ਤੇਰਾ ਜਸ ਸੁਆਮੀ ਤਿਨ ਕਾਟੇ ਪਾਪ ਕਟੋ ਨਾ ਤੁਮ ਜੈਸੇ ਹਰ ਪੁਰਖ ਜਾਣੇ ਮਤ ਗੁਰਮਤ ਮੁਖ ਵੜ ਵੜ ਭਾਗ ਵਡੋ ਨਾ ਸਭ ਧਿਆਵੋ ਆਦ ਸੱਤੇ ਜੁਗਾਦ ਸੱਤੇ ਪ੍ਰਤੱਖ ਸੱਤੇ ਸਦਾ ਸਦਾ ਸੱਤੇ ਜਨ ਨਾਨਕ ਦਾਸ ਦਸੋਨਾ ਸਲੋਕ ਮਹੱਲਾ ਚੌਥਾ ਹਮਰੇ ਹਰ ਜਗ ਜੀਵਨਾ ਹਰ ਜਪਿਓ ਹਰ ਗੁਰਮੰਤ ਹਰ ਅਗਮ ਗੋਚਰ ਅਗਮ ਹਰ ਹਰ ਮਿਲਿਆ ਆਏ ਅਚਿੰਤ ਹਰ ਆਪੇ ਘੱਟ ਘੱਟ ਵਰਤਦਾ ਹਰ ਆਪੇ ਆਪ ਬੇਅੰਤ ਹਰ ਆਪੇ ਸਭ ਰਸ ਭੋਗਦਾ ਹਰ ਆਪੇ ਕਬਲਾ ਕੰਤ ਹਰ ਆਪੇ ਭੇਖਿਆ ਪਾਏ ਦਾ ਸਭ ਸ੍ਰਿਸ਼ਟੂ ਪਾਈ ਜੀ ਜੰਤ ਹਰ ਦੇਵ ਦਾਨ ਦਿਆਲ ਪ੍ਰਭ ਹਰ ਮੰਗੇ ਹਰ ਜਨ ਸੰਤ ਜਿਨ੍ਹਾਂ ਕੇ ਪ੍ਰਭ ਹੋਏ ਮਿਲ ਹਮ ਗਵੇ ਹਰ ਗੁਣ ਸੰਤ ਮਹਲਾ ਚੌਥਾ ਹਰ ਪ੍ਰਭ ਸੱਜਣ ਨਾਮ ਹਰ ਮੈਂ ਮਨ ਤਨ ਨਾਮ ਸਰੀਰ ਸਭਿਆ ਸਗੁਰ

ਕਿਰਤਨ ਭੁੱਖ ਸਭ ਜਾਏ ਨਾਨਕ ਨਾਮੇ ਰਤਿਆ ਨਮ ਪੱਲੇ ਪਾਏ ਪੌੜੀ ਤੁਧ ਆਪੇ ਜਗਤ ਉਪਾਇ ਕਹਿ ਤੁਧ ਆਪੇ ਵਸਗਤ ਕੀਤਾ ਇੱਕ ਗੁਰਮੁਖ ਕਰ ਹਰਾਇਆ ਨ ਇੱਕ ਨਾ ਮੇਲ ਗੁਰੂ ਤਿਨਾ ਜੀਤਾ ਹਰ ਉਤਮ ਹਰ ਪ੍ਰਭ ਨਾਮ ਹੈ ਗੁਰ ਬਚਨ ਸੁਭਾਗ ਹੈ ਲੀਤਾ।

ਨਾ ਜਗਤ ਪਾਇ ਸਭੋ ਵਸ ਕੀਤਾ ਸਲੋਕ ਮਹਲਾ ਚੌਥਾ ਮਨ ਅੰਤਰਹੁ ਮੈਂ ਰੋਗ ਹੈ ਭ੍ਰਮ ਭੂਲੇ ਮਨ ਮੁਖ ਦਰਜਨਾ ਨਾਨਕ ਰੋਗ ਗਵਾਏ ਮਿਲ ਸਾਧੂ ਮਿਲ ਸਤਿਗੁਰ ਸਾਧੂ ਸੱਜਣਾ ਮਹਲਾ ਚੌਥਾ ਮਨ ਤਨ ਤਾਮ ਸਗਾਰ ਜਾਂ ਦੇਖਾਂ ਹਰ ਨੈਣੇ ਨਾਨਕ ਸੋ ਪ੍ਰਭ ਮੈਂ ਮਿਲੇ ਹੋ ਜੀਵਾਂ ਸਾਧੂ ਸੁਣੇ ਪੌੜੀ

ਤੇ ਮਿਲੇ ਨਹੀਂ ਹਰ ਰੋਲ ਹੈ ਵਡਭਾਗੀ ਸੰਗਤ ਮਿਲ ਹੈ ਗੁਰ ਸਤਿਗੁਰ ਪੂਰਾ ਬੋਲ ਸਭ ਧਿਆਵ ਹੋ ਨਰ ਨਾਰਾਇਣੋ ਨਾਰਾਇਣੋ ਜਿਤ ਚੁਕਾ ਜਮ ਚਕੜ ਚੁਕੋਲ ਸਲੋਕ ਮਹੱਲਾ ਚੌਥਾ ਹਰਜਨ ਹਰ ਹਰ ਚੌਧਿਆ ਸਰ ਸੰਧਿਆ ਗਾਵਾਰ ਨਾਨਕ ਹਰਜਨ ਹਰ ਲਿਵ ਉਬਰੇ ਜਿਨ ਸੰਧਿਆ ਤਿਸ ਫਿਰ ਮਾਰ ਮਹੱਲਾ ਚੌਥਾ ਅੱਖੀ ਪ੍ਰੇਮ ਕਸਾਈਆਂ ਹਰ ਹਰ ਨਾਮ ਪਿਖਾਨ ਜੇਕਰ ਦੂਜਾ ਦੇਖਦੇ ਜਨ ਨਾਨਕ ਕੱਢ ਦਚੰਨ ਪੌੜੀ ਜਲਥਲ ਮਹੀਲ ਪੂਰਨ ਅਪਰੰਪਰ ਸੋਈ ਜੀ ਜੰਤ ਪ੍ਰਤਪਾਲ ਦਾ ਜੋ ਕਰ ਸੋ ਹੋਈ ਮਾਤ ਪਿਤਾ ਸੁਤ ਪ੍ਰਾਤ ਮੀਤ ਤਿਸ ਬਿਨ ਨਹੀਂ ਕੋਈ ਘਾਟ ਘਟ ਅੰਤਰ ਰੱਬ ਰਹਿਆ ਜਪਿਹੋ ਜਨ ਕੋਈ ਸਗਲ ਜਪੋ ਗੋਪਾਲ ਗੁਨ ਪ੍ਰਗਟ ਸਾਹਿਬ ਲੋਈ ਸਲੋਕ ਮਹੱਲਾ ਚੌਥਾ ਗੁਰਮੁਖ ਮੇਲੇ ਸ ਸੱਜਣਾ ਹਰ ਪ੍ਰਭ ਪਾਇਆ ਰੰਗ ਜਨ ਨਾਨਕ ਨਾਮ ਸਲਾਹੇ ਤੂੰ ਲੁੱਡ ਲੁੱਡ ਦਰ ਗਹਿ ਮੰਜ ਮਹੱਲਾ ਚੌਥਾ ਹਰ ਤੂੰ

ਸਾਰੇ ਅਨਜੰਮਿਆਂ ਖੇਤੀ ਭਾਉ ਕਰ ਹਰਨਾਮ ਸੁਮਾਰੇ ਜਰ ਨਾਨਕ ਮੰਗੇ ਦਾਨ ਪ੍ਰਭ ਹਰਨਾਮ ਅਧਾਰੇ ਪੌੜੀ ਇੱਛਾ ਮਨ ਕੇ ਪੂਰੀ ਹੈ ਜਪੀਏ ਸੁਖ ਸਾਗਰ ਹਰ ਕੇ ਚਰਨ ਅਰਾਧਿਆ ਹੈ ਗੁਰ ਸ਼ਬਦ ਰਤਨਾਗਰ ਮਿਲ ਸਾਧੂ ਸੰਗ ਉਧਾਰ ਹੋਏ ਕਾਟੇ ਜਮ ਕਾਗਰ ਜਨ ਪਦਾਰਥ ਜੀਤੀਏ ਜਪ ਹਰ ਬਰਾਗਰ ਸਾਭ ਪਵੋ ਸਰਨ ਸਾਧੂ ਕੀ ਬਿਨਸੈ ਦੁਖ ਦਾਗਰ ਸਲੋਕ ਮਹੱਲਾ ਚੌਥਾ ਹੋਂ ਟੁੰਡੇਂਦੀ ਸੱਜਣਾ ਸੱਜਣ ਮੈਂ ਡੇ ਨਾਲ ਨਾਨਕ ਜਨ ਨਾਨਕ ਅਲੱਖ ਨ ਲੱਖੀਆ ਗੁਰਮੁਖ ਦੇਹ ਦੇਖਾਲ ਮਹੱਲਾ ਚੌਥਾ ਨਾਨਕ ਪ੍ਰੀਤ ਲਾਈ ਤਿੰਨ ਸੱਚੇ ਤਿਸ ਬਿਨ ਰਹਿਣ ਨ ਜਾਈ ਸਤਿਗੁਰ ਮਿਲੇ ਤਾਂ ਪੂਰਾ ਪਾਈਏ ਹਰ ਰਸ ਰਸਨ ਸਾਈ ਪੌੜੀ ਕੋਈ ਗਾਵੇ ਕੁਛ ਸੁਣੇ ਕੋ ਉਚਰ ਸੁਣਾਵੇ ਜਨਮ ਜਨਮ ਕੀ ਮਨ ਉਤਰ ਹੈ ਜਨ ਚੰਦਿਆ ਮਨ ਚੰਦਿਆ ਪਾਵੇ।

ਮੇਰੇ ਹਰ ਪ੍ਰਭ ਭਾਵੈ ਸੁਧ ਰਾਹ ਕਾਨਣ ਬਾਣੀ ਨਾਮਦੇਵ ਜਿਉ ਕੀ ਏਕੋ ਓੰਕਾਰ ਸਤਿਗੁਰ ਪ੍ਰਸਾਦ ਐਸੋ ਰਾਮ ਰਾਏ ਅੰਤਰ ਜਾਮੀ ਜੈਸ ਦਰਪਨ ਮਾਹੇ ਬਦਨ ਪਰਵਾਨੀ ਰਹਾਓ ਬਸ ਘਟਾ ਘਟ ਲੀਪ ਨ ਛੀਪੈ ਬੰਧਨ ਮੁਕਤਾ ਜਾਤ ਨ ਦਿਸੈ ਪਾਣੀ ਮਾਹ ਦੇਖ ਮੁਖ ਜੈਸਾ ਨਾਮੇ ਕੋ ਸੁਆਮੀ ਬਿਠੁਲ ਐਸਾ ਰਾਹ ਕਲਿਆਣ ਮਹੱਲਾ ਚੌਥਾ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਰਾਮ ਰਾਮ ਰਾਮ ਅੰਤ ਨ ਪਾਇਆ ਹਮ ਬਾਰਕ ਪ੍ਰਤ ਪਾਰੇ ਤੁਮਰੇ ਤੂੰ ਬਾਡ ਪੁਰਖ ਪਿਤਾ ਮੇਰਾ ਰਾਇਆ ਰਹਾਓ ਹਮ ਬਾਰਕ ਪ੍ਰਤ ਪਾਰੇ ਤੁਮਰੇ ਤੂੰ ਬਾਡ ਪੁਰਖ ਪਿਤਾ ਮੇਰਾ ਮਾਇਆ ਰਹਾਓ ਹਰ ਕੇ ਨਾਮ ਅਸੰਗ ਅਗਮ ਹੈ ਅਗਮ ਅਗਮ ਹਰ ਰਾਇਆ ਗੁਣ ਗਿਆਨੀ ਸੁਰਤ ਬਹੁ ਕੀਰਨੀ ਇੱਕ ਤਿਲ ਨਹੀਂ ਕੀਮਤ ਪਾਇਆ ਗੋਬਿੰਦ ਗੁਣ ਗੋਬਿੰਦ ਸਾਧ ਗਾਵੇ ਗੁਣ ਗੋਬਿੰਦ ਅੰਤ ਨਾ ਪਾਇਆ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਿੱਤਰ ਹਜ਼ੂਰ ਜਿਹੜੇ ਬੈਠੀ ਸਾਧ ਸੰਗਤ ਜੀ ਵਡਭਾਗੀ ਹਨ, ਪਰਿਵਾਰਾਂ ਦੇ ਬੱਚਿਆਂ ਦਾ ਸੁਭਾਗ ਜੋੜੀ ਦਾ ਸ਼ਬਦ ਕਾਰਜ ਪ੍ਰਾਰੰਭ ਹੋਣ ਜਾ ਰਿਹਾ। ਹੁਣ ਪ੍ਰਭਤਾ ਦੀ ਆਪ ਅਰਦਾਸ ਵਾਸਤੇ ਸੁਭਾਗ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ ਦੋਨੋਂ ਖੜ੍ਹੇ ਹੋਣਗੇ। ਫਿਰ ਬੇਨਤੀ ਕਰਾਂ ਸੁਭਾਗ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋ ਜਾਣ, ਸ਼ੁਭ ਆਨੰਦ ਕਾਰਜ ਦੀ ਪ੍ਰਣਤਾ ਵਾਸਤੇ ਅਰਦਾਸ ਸ਼ਾਮਿਲ ਹੋਣ ਜੀ। ਬਾਕੀ ਸੰਗਤ ਇਸੇ ਤਰ੍ਹਾਂ ਸਜੀ ਰਹੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਬੇਨਤੀ ਕਰਾਂਗਾ ਬੱਚੀ ਦੇ ਪਿਤਾ ਜੀ ਨੂੰ, ਉਹ ਬੱਚੇ ਦਾ ਪੱਲਾ ਬੱਚੀ ਦੇ ਹੱਥ ਵਿੱਚ ਫੜਾਉਣ। ਬੱਚੀ ਦੇ ਪਿਤਾ ਜੀ ਅਤੇ ਭਾਈ ਸਾਹਿਬ ਜੀ ਦਾ ਜਥਾ ਪੱਲੇ ਦਾ ਸ਼ਬਦ ਗਾਇਨ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਜੀ ਦੇ ਬਖਸ਼ਿਸ਼ ਸਦਕਾ ਸੁਭਾਗ ਜੋੜੀ ਦਾ ਸ਼ੁਭ ਆਨੰਦ ਕਾਰਜ ਪ੍ਰਾਰੰਭ ਹੈ ਜੀ। ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੀਆਂ ਲਾਵਾਂ ਦਾ ਪਾਠ ਦਾਸ ਵੱਲੋਂ ਪੜਿਆ ਜਾਵੇਗਾ ਅਤੇ ਪੰਜ ਸਾਹਿਬ ਜਥਾ ਉਸੇ ਲਾਵਾਂ ਦੇ ਸ਼ਬਦ ਨੂੰ ਗਾਇਨ ਕਰਨਗੇ ਸੁਭਾਗ ਜੋੜੀ ਨੇ। ਆਪ ਜੀ ਅਗਰ ਕਲਾਸ ਲੱਗੀ, ਆਪ ਜੀ ਹੁਣ ਮੱਥਾ ਟੇਕ ਕੇ ਖੜ੍ਹੇ ਹੋਵੋਗੇ ਅਤੇ ਇਸੇ ਤਰ੍ਹਾਂ ਹੀ ਪਹਿਲੀ ਲਾਮ ਦਾ ਪਾਠ ਸਰਵਣ ਕਰਕੇ ਆਪ ਜੀ ਪਹਿਲੋਂ ਅੱਗੇ ਲੱਗੋਗੇ, ਬੱਚੀ ਪਿੱਛੇ, ਗੁਰੂ ਮਹਾਰਾਜ ਪਰਿਕਰਮਾ ਕਰਦਿਆਂ ਇਸੇ ਤਰ੍ਹਾਂ ਮੱਥਾ ਟੇਕ ਕੇ ਫਿਰ ਖੜ੍ਹੇ ਹੋ ਜਾਣਾ ਹੈ। ਆਪ ਜੀ ਨੂੰ ਬੇਨਤੀ, ਆਪਾਂ ਨੂੰ ਮੱਥਾ ਟੇਕ ਕੇ ਖੜ੍ਹੇ ਹੋ ਜਾਵੋ। ਪਲੀਜ਼ ਖੜ੍ਹੇ ਹੋ ਜਾਓ, ਸਟੈਂਡ ਅਪ, ਮੱਥਾ ਟੇਕ ਕੇ। ਅਤੇ ਕੈਮਰੇ ਵਾਲੇ ਵੀਰਾਂ ਨੂੰ ਬੇਨਤੀ ਹੈ, ਉਹ ਜਦੋਂ ਫੋਟੋ ਖਿੱਚਣ ਗੁਰੂ ਮਹਾਰਾਜ ਦੇ ਵੱਲ ਪਿੱਠ ਨਾ ਕਰਨ ਜੀ। ਬਾਕੀ ਸੰਗਤ ਨੇ ਇਸੇ ਤਰ੍ਹਾਂ ਸਜੀ ਰਹਿਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ।

ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹ

ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅਣਡ ਕੀਤਾ ਤਿੰਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆਰਿਆ ਸਿੱਖੀ ਕੈਸਾ ਸਵਾਸਾ ਸੰਘ ਨਿਭਾਏ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਣਗਾ ਸਦਗਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਦਾ ਤਰਸ਼ਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਅਦਾਲਾਂ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ ਹੋਏ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖੇ ਕਰ ਨਾਮ ਦੇ ਮੇਰਾ ਮੰਤਨ ਸੀ ਤੁਰ ਜਿਸਕਾ ਪੁਰਬ ਲਿਖਿਆ ਤਿੰਨ ਸਤਿਗੁਰੂ ਚਰਨ ਗਏ ਸਤਿਦਰ ਕਰਦੇ ਪ੍ਰੀਤਮਾਨ ਪਰਿਵਾਰ ਅਮਰਦੀਪ ਸੋਢੀ ਇਹਨਾਂ ਅਤੇ ਅਮਰਦੀਪ ਸੋਢੀ ਜਸਵਿੰਦਰ ਬਾਵਾ ਇਹਨਾਂ ਦੇ ਬੱਚੇ ਜਗਜੀ ਜਗਤੇਜ ਸਿੰਘ ਅਤੇ ਹਰੀਸ਼ ਪਟੇਲ ਸੁਧਾ ਪਟੇਲ ਇਹਨਾਂ ਦੇ ਬੱਚੇ ਕ੍ਰਿਸਟਨ ਪਟੇਲ ਜਗਤੇਜ ਸਿੰਘ ਦਾ ਸ਼ੁਭ ਆਨੰਦ ਕਾਰਜ ਕ੍ਰਿਸਟਨ ਪਟੇਲ ਨਾਲ ਆਪ ਜੀ ਦੀ ਹਜ਼ੂਰੀ 'ਚ ਹੋਇਆ ਕਿਰਪਾ ਕਰਨੀ ਦੋਨਾਂ ਪਰਿਵਾਰਾਂ ਤੋਂ ਸੁਭਾਗ ਜੋੜੀ ਦੇ ਸਿਰ 'ਤੇ ਮਿਹਰ ਪ੍ਰਾਰਥਨਾ ਰੱਖਣਾ ਸਤਿਗੁਰੂ ਜੀ ਪਰਿਵਾਰ ਨੂੰ ਖੁਸ਼ੀਆਂ ਬਖਸ਼ਿਸ਼ ਕਰਨੀਆਂ ਦੋਨਾਂ ਪਰਿਵਾਰ 'ਚ ਆਪਸ ਮਹਿਬਤ ਇਤਫਾਕ ਪਿਆਰ ਦੀਆਂ ਭਾਵਨਾ ਬਖਸ਼ਿਸ਼ ਕਰਨੀਆਂ ਸਿਰ 'ਤੇ ਮਿਹਰ ਪ੍ਰਾਰਥ ਕਰਕੇ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ ਦੋਨਾਂ ਪਰਿਵਾਰਾਂ ਵੱਲੋਂ ਇਸ ਖੁਸ਼ੀਆਂ ਦੇ ਸੰਬੰਧ ਵਿੱਚ ਆਪ ਜੀ ਨੂੰ ਸੋਹਣੇ ਨਮਾਲੇ ਭੇਟ ਕਰਦੇ ਅੰਗੀਕਾਰ ਕਰਨੇ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਆ ਪ੍ਰਸ਼ਾਦ ਸਿੰਘ ਜੀ ਵਰਤਾਉਣ ਦੀ ਆਗਿਆ ਬਖਸ਼ਵਾਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰ 'ਤੇ ਪ੍ਰਵਾਨ ਕਰਨੀ ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਸ਼ੁਭ ਆਨੰਦ ਕਾਰਜ ਜੀ ਕੀ ਅਰਦਾਸ ਸ਼ਬਦ ਕੀਰਤਨ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਸੁਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ਵਲਾਈ ਸ੍ਰੀ ਮੁਖ ਵਾਕ

ਲੜੇ ਥੀਏ ਗੁਰੂ ਨਾਨਕ ਸਤ ਗੁਰ ਤੁਠਾ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ।

ਕਹਾਣੀਆਂ ਦੇ ਨਾ ਪਛੋਤਾਏ ਏ ਮਨ ਹਰ ਜੀ ਧਿਆਏ ਤੂੰ

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ, ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ, ਵਡਭਾਗੀ ਹੋ ਵੱਡਿਆਂ ਭਾਗਿਆਂ ਵਾਲੇ ਪਰਿਵਾਰ ਪਰਿਵਾਰ ਅਮਰਦੀਪ ਸੋਢੀ ਅਤੇ ਜਸਵਿੰਦਰ ਬਾਬਾ, ਇਹਨਾਂ ਦੇ ਬੱਚੇ ਜਗਤੇਜ ਸਿੰਘ ਅਤੇ ਹਰੀਸ਼ ਪਟੇਲ, ਸੁਧਾ ਪਟੇਲ, ਇਹਨਾਂ ਦੀ ਬੱਚੀ ਕ੍ਰਿਸ਼ਨ ਪਟੇਲ। ਜਗਤੇਜ ਸਿੰਘ ਦਾ ਸ਼ੁਭ ਆਨੰਦ ਕਾਰਜ ਕ੍ਰਿਸ਼ਨ ਪਟੇਲ ਨਾਲ ਗੁਰੂ ਮਹਾਰਾਜ ਦੀ ਹਜ਼ੂਰ ਸੰਪੂਰਨ ਹੋਇਆ ਹੈ। ਦੋਨਾਂ ਹੀ ਪਰਿਵਾਰਾਂ ਨੂੰ ਅਤੇ ਦੋਨਾਂ ਹੀ ਸੁਭਾਗ ਜੋੜੀ ਨੂੰ ਗੁਰੂ ਘਰ ਵੱਲੋਂ, ਸੰਗਤਾਂ ਵੱਲੋਂ, ਗੁਰੂ ਘਰ ਸੇਵਾਦਾਰਾਂ ਵੱਲੋਂ ਇਸ ਸ਼ੁਭ ਆਨੰਦ ਕਾਰਜ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਗੁਰੂ ਮਹਾਰਾਜ ਜੀ ਕਿਰਪਾ ਕਰਨ ਦੋਨਾਂ ਪਰਿਵਾਰਾਂ ਦੇ ਅਤੇ ਬੱਚਿਆਂ ਦੋਨਾਂ 'ਤੇ ਸੁਭਾਗ ਜੋੜੀ ਦੇ ਸਿਰ 'ਤੇ ਮਿਹਰ ਪ੍ਰਾਪਤ ਰੱਖਣ। ਸਤਿਗੁਰੂ ਜੀ ਗ੍ਰਸਤ ਦੇ ਸੁੱਖ ਪ੍ਰਦਾਨ ਕਰਨ, ਚੜ੍ਹਦੀਆਂ ਕਲਾ ਦਾਤਾਂ ਬਖਸ਼ਿਸ਼ ਕਰਨ। ਫਿਰ ਸੰਗਤ ਵੱਲੋਂ ਇਸ ਆਨੰਦ ਕਾਰਜ ਦੀਆਂ ਪਰਿਵਾਰ ਨੂੰ ਵਧਾਈਆਂ ਹਨ ਜੀ, ਅਤੇ ਦੋਨਾਂ ਪਰਿਵਾਰਾਂ ਵੱਲੋਂ ਹੀ ਸਮੂਹ ਆਈ ਸੰਗਤ ਦਾ, ਰਿਸ਼ਤੇਦਾਰਾਂ ਦਾ, ਸੱਜਣਾ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜਿੱਥੇ ਆਨੰਦ ਕਾਰਜ 'ਤੇ ਪਹੁੰਚੇ ਹੋ। ਹੁਣ ਮੈਂ ਬੇਨਤੀ ਕਰਾਂਗਾ ਦੋਨਾਂ ਹੀ ਸੁਭਾਗ ਜੋੜੀ ਨੂੰ, ਉਹ ਮੱਥਾ ਟੇਕ ਕੇ ਖੜ੍ਹੇ ਹੋ ਜਾਣ, ਗੁਰੂ ਘਰ ਵੱਲੋਂ ਸਰੂਪਾ ਬਖਸ਼ਿਸ਼ ਪ੍ਰਾਪਤ ਕਰਨ, ਉਪਰੰਤ ਦੇਗ ਵਰਤਾਈ ਜਾਏਗੀ ਅਤੇ ਆਪ ਜੀ ਵਾਸਤੇ ਸੰਗਤਾਂ ਵਾਸਤੇ ਪਰਿਵਾਰਾਂ ਵੱਲੋਂ ਭੋਜਨ ਤਿਆਰ ਹੈ। ਆਪ ਜੀ ਨੇ ਸਭ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰੀ। ਹੁਣ ਆਪ ਬੇਨਤੀ ਕਰਾਂਗਾ ਸੁਭਾਗ ਜੋੜੀ ਨੂੰ ਮੱਥਾ ਟੇਕ ਕੇ ਖੜ੍ਹੇ ਹੋ ਜਾਣ, ਗੁਰੂ ਘਰ ਵੱਲੋਂ ਸਰੂਪਾ ਬਖਸ਼ਿਸ਼ ਪ੍ਰਾਪਤ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਦੋਨਾਂ ਪਰਿਵਾਰਾਂ ਨੂੰ, ਸੁਹਾਗ ਜੋੜੀ ਨੂੰ ਸ਼ੁਭ ਅਨੰਦਕਾਰ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਅਗਰ ਪਰਿਵਾਰ ਵਿੱਚੋਂ ਕਿਸੇ ਨੇ ਆਈ ਸੰਗਤ ਦਾ ਧੰਨਵਾਦ ਕਰਨਾ ਹੈ ਦੋਨਾਂ ਪਰਿਵਾਰਾਂ 'ਚੋਂ, ਤਾਂ ਇੱਥੇ ਸਟੇਜ 'ਤੇ ਆ ਸਕਦੇ ਹਨ, ਉਹ ਬੋਲ ਸਕਦੇ ਹਨ। ਅਤੇ ਦੇਗ ਲੈਣ ਤੋਂ ਉਪਰੰਤ ਆਪ ਜੀ ਨੇ ਬਾਹਰ ਸੰਗਤਾਂ ਵਾਸਤੇ ਦੋਨਾਂ ਪਰਿਵਾਰਾਂ ਵੱਲੋਂ ਲੰਗਰ ਤਿਆਰ ਹੈ, ਸਭ ਨੇ ਛਕੇ ਜਾਣ ਦੀ ਕਿਰਪਾਲਤਾ ਕਰਨੀ। ਹੁਣ ਜੋ ਸ਼ਗਨ ਦੀ ਰਸਮ ਹੈ ਉਹ ਹੋਏਗੀ, ਪਰ ਗੁਰੂ ਘਰ ਦੀ ਮਰਿਆਦਾ ਸਿਰ ਦੇ ਉੱਤੋਂ ਦੀ ਸਲਵਾਰ ਨੇ ਨਹੀਂ ਕਰਨੀ। ਅਤੇ ਫਿਰ ਬੇਨਤੀ ਕਰਾਂ, ਗੁਰੂ ਘਰ ਦੀ ਮਰਿਆਦਾ ਹੈ ਜੀ, ਸਿਰ ਦੇ ਉੱਤੇ ਸਲਵਾਰ ਨੇ ਨਹੀਂ ਕਰਨੀ, ਆਪ ਸ਼ਗਨ ਦੀ ਰਸਮ ਅਦਾ ਕਰ ਸਕਦੇ ਹੋ। ਅਤੇ 23 ਸੰਪੂਰਨਤਾ ਹੈ ਜੀ, ਅਗਰ ਕਿਸੇ ਨੇ ਫਿਰ ਵੀ ਬੋਲਣਾ ਹੋਵੇ ਉਹ ਇੱਥੇ ਸਟੇਜ 'ਤੇ ਆ ਸਕਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਿੱਚੋਂ ਜਾਏ, ਜਿਉਂ ਬਸੰਤਰ ਤਾਤ ਸੁਧ ਹੋਏ, ਤਿਉਂ ਹਰ ਕਾ ਪਾਉ ਦੁਰਮਤ ਮਹਿਲ ਗਵਾਏ। ਨਾਨਕ ਤੇ ਜਨ ਸੋਹਣੇ, ਜੋ ਰੱਤੇ ਹਰ ਰੰਗ ਲਾਏ, ਫਰੀਦਾ ਸੋਏ।

ਵੱਡੀ ਥੀ ਮੋਇ ਆਸ ਤਨਕ ਕਹਿੰਦੀ ਗੁਰ ਮੈਂ ਤੈ ਸਹਿ ਨਾਮ ਲਿਆਸ ਫਰੀਦਾ ਸਿਰ ਪਲੀਆਂ

ਉੱਡਣ ਸੰਦੀ ਡਾਂਜ ਹੰਸ ਉੱਡਰ ਕੁਦਰੇ ਪਿਆ ਲੋਕ ਵਡਾਰਨ ਜਾਏ ਗਹਿਲਾ ਲੋਕ ਨਾ ਜਾਣਦਾ ਹੰਸ ਨਾ

ਇੱਟ ਸਰਾਨੇ ਸਭ ਪੋਏ ਸਵਣ ਕੀੜਾ ਲੜਿਓ ਮਾਸ ਕੇ ਤੜਿਆ ਜੁਗ ਵਾਪਰੇ ਇਕਤ ਪਿਆ ਪਾਸ ਫਰੀਦਾ ਪੰਨੀ ਕੜੀ ਸਵਨਵੀ ਟੁੱਟੀ ਨਾਗਰ ਲੱਜ ਅਜਰਾਇਲ ਫਰਿਸ਼ਤਾ ਕਿਆ ਕਰ ਨਾਠੀ ਅੱਜ ਫਰੀਦਾ ਪੰਨੀ ਕੜੀ ਸਵਨਵੀ ਟੁੱਟੀ ਨਾਗਰ ਲੱਜ ਜੋ

ਵਿਦਾ ਖਾਲਕ ਖਲਕ ਮੈਂ ਖਲਕ ਵਸੇ ਰੱਬ ਮਾਹੀ ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾਹੀ ਫਰੀਦਾ ਜੈ ਦੇਹ ਨਾਲਾ ਕੰਪਿਆ ਜੇ

ਹੇੜੇ ਮੋਤੀ ਤਾਏ ਸੀ ਜਾਨੀ ਚੱਲ ਗਈ ਫਰੀਦਾ ਬੁਰੇ ਦਾ ਭਲਾ ਕਰੀ ਗੁੱਸਾ ਮਨ ਨਾ ਹੰਡਾਈ ਦੇਹੀ ਰੋਗ ਨਾ ਲੱਗੀ ਪੱਲੇ ਸਭ ਕਿ ਛਪਾਈ ਫਰੀਦਾ ਪੰਖ ਪਰਾਉਣੀ ਦੁਨੀ ਸਹਾਵਾ ਬਾਗ ਨੌਬਤ ਬਜੀ ਸੁਬਾ ਸਿਓ ਚੱਲਣ ਕਾ ਕਰ ਸਾਜ ਫਰੀਦਾ ਰਾਤ ਕਥੂਰੀ ਵੰਡੀ ਐ ਸੁਤਿਆ ਮਿਲੇ ਨਾ ਪਾਉ ਜਿੰਨਾ ਨਾ ਨਿੰਦਰਾਵਲੀ ਤਿੰਨਾ ਮਿਲਣ ਕਵਾਉ ਫਰੀਦਾ ਮੈਂ ਜਾਣੇ।

ਫਰੀਦਾ ਰੱਬ ਖੰਜੂਰੀ ਪੱਕੀਆਂ ਮਾਖਿਆ ਨੈਣ ਬਹਨ ਜੋ ਜੋ ਵੰਜੇ ਡੀਹੜਾ ਸਿਉਂ ਉਮਰ ਹੱਥ ਪਵਨ ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੇ ਕਾਗ ਅਜੇ ਸੁਰਬ ਨਾ ਬੌਰਿਓ ਦੇਖ ਬੰਦੇ ਕੇ ਪਾਗ ਕਾਂਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ ਇਹ ਦੋਈ ਨੈਣ ਮਤ ਸੁਇਓ ਫਿਰ ਦੇਖਣ ਕੀ ਆਸ ਕਾਂਗਾ ਚੂੰਡ ਨਾ ਪਿੰਜਰਾ ਵਸੇ ਤਾਂ ਉੱਡਰ ਜਾਹੀ ਜਿਤ ਪਿੰਜਰੇ ਮੇਰਾ ਸਾਉ ਵਸੈ ਮਾਸ ਨਾ ਤਿੱਦੂ ਖਾਹੀ ਫਰੀਦਾ ਗੋਰ ਨਿਮਾਣੀ ਸੱਡ ਕਰੇ

ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਆਪ ਸਵਾਰੀ ਮੈਂ ਮਿਲੈ ਮੈਂ ਮਿਲਿਆ ਸੁੱਖ ਹੋਈ ਫਰੀਦਾ।

ਰੱਖੀ ਹੈ ਕਿ ਚਿਰ ਤਾਈ ਨੀਰ ਫਰੀਦਾ ਮਹਿਲ ਨਿਸਖਣ ਰਹਿ ਗਏ ਵਾਸਾਂ ਆਈਆਂ ਤਲ ਗੋਰਾਂ ਸੇ ਨਿਮਾਣੀਆਂ ਬੈਸਨ ਰੂਹਾਂ ਮਲ ਸੇ ਅੱਖੀ ਸੇਖਾ ਬੰਦਗੀ ਚੱਲਣ ਅੱਜ ਕੇ ਕੱਲ ਫਰੀਦਾ ਮੌਤੇ ਕਾ ਬੰਨਾ ਇਵੇਂ ਜਿਸੇ ਜਿਵੇਂ ਦਰਿਆ ਵੇ ਢਾਹਾਂ ਆਗੇ ਦੂਜਕ ਤੱਪਿਆ ਸੁਣਿਆ ਹੂਲ ਪਵੇ ਕਹਾਹਾਂ ਇੱਕ ਨਾਂ ਨੂੰ ਸਭ ਸੋਝੀ ਆਈ ਇੱਕ ਫਿਰਦੇ ਬੇਪਰਵਾਹ ਅਮਲ ਜੋ ਕੀਤਿਆਂ ਦੁਨੀ ਵਿੱਚ

ਬਾਜ ਪਏ ਤਿਸ ਰੱਬ ਦੇ ਕੇਲਾਂ ਵਿਛੜੀਆਂ, ਜੋ ਮਨ ਚੇਤਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ। ਸਾਡੀ ਤ੍ਰੈ ਮਨ ਦਿਹੋਰੀ ਚੱਲੇ ਪਾਣੀ ਅੰਨ, ਆਏ ਉਹ ਬੰਦਾ ਦੁਨੀ ਵਿੱਚ ਵੱਤ ਅਛੂਣੀ ਬੰਨ, ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਪੰਨ, ਤਿਨਾ ਪਿਆਰਿਆਂ ਪਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ

ਫਰੀਦਾ ਹੌਂਬਲਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ ਕੱਕੜ ਚੁਗਣ ਥਲ ਵਸਣ ਰੱਬ ਨਾ ਛੋਡਣ ਪਾਸ ਫਰੀਦਾ ਰੁੱਤ ਫਰੀ ਵੱਲ ਕੰਬਿਆ ਪੱਤ ਚੜੇ ਚੜ ਪਾਹੇ ਚਾਰੇ ਕੁੰਡਾਂ ਟੂੰਡੀਆਂ ਰਹਿਣ ਕਥਾਉਂ ਨਾਹੀਂ ਫਰੀਦਾ ਪਾੜ ਪਟੋਲਾ ਸੱਜ ਕੜੀ ਕੰਬਲੜੀ ਪਹਿਰੇ ਜਿੰਨੀ ਵੇਸੀ ਸਹੁ ਮਿਲੇ ਸਹੀ ਵੇਸ ਕਰਿਓ ਮਹੱਲਾ ਤੀਜਾ ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ ਨਾਨਕ ਕਰ ਹੀ ਬੈਠਿਆਂ ਸਹੁ ਮਿਲੇ ਜੇ ਨੀਅਤ ਰਾਸ ਕਰੇ ਮਹੱਲਾ ਪੰਜਵਾਂ ਫਰੀਦਾ ਗਰਭ ਜਿਨਾ ਵਡਿਆਈਆਂ ਤਨ ਜੋ ਬਣਿਆ ਗਾਹਾ ਖਾਲੀ

ਪਿਛਲ ਰਾਤ ਨਾ ਜਾਗਿਓ ਜੇ ਮੁੰਦੜੋ ਮੋਇਓ ਹੋਏ ਜੇ ਤਾਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਛੜਿਓ ਹੀ ਮਹੱਲਾ ਪੰਜਵਾਂ ਫਰੀਦਾ ਕੰਤ ਰੰਗਾਵਲਾ ਵੱਡਾ ਬੇਮੋਤਾਜ ਅੱਲਾ ਛੇਤੀ ਰਤਿਆ ਇਹੋ ਸਜਾਵਾਂ ਸਾਜ ਮਹੱਲਾ ਪੰਜਵਾਂ ਫਰੀਦਾ ਦੁੱਖ ਸੁੱਖ ਇੱਕ ਕਰ ਦਿਲ ਤੇ ਲਾਹੇ ਵਿਕਾਰ ਅੱਲਾ ਪਾਵੇ ਸੋ ਭਲਾ ਤਾਂ ਲੱਭੀ ਦਰਬਾਰੀ ਮਹੱਲਾ ਪੰਜਵਾਂ ਫਰੀਦਾ ਦੁਣੀ ਵਜਾਈ ਵੱਜਦੀ ਤੂੰ ਵੀ ਵੱਜੈ ਨਾਲੇ ਸੋਈ ਜੀਓ ਨਾ ਵੱਜਦਾ ਜਿਸ ਅਲੋਹ ਕਰਦਾ ਸਾਰੀ ਮਹੱਲਾ ਪੰਜਵਾਂ ਫਰੀਦਾ ਦਿਲ ਰੱਤਾ ਇਸ ਦੁਣੀ ਸਿਓ ਦੁਣੀ ਨਾ ਕਿਤੇ ਕੰਮ ਮਿਸਲ ਫਕੀਰਾਂ ਗਾਖੜੀ ਸੋ ਪਾਈਆ ਪੂਰ ਕਰਮ ਪਹਿਲੇ ਪਹਿਰੇ ਫੁੱਲੜਾ ਫਲ ਵੀ ਬੱਛਾਂ ਰਾਤ ਜੋ ਜਾਗਣ ਲਹਿਨ ਸੇ ਸਾਈਂ ਕੰਨੋ ਦਾਤੇ ਦਾਤੀ ਸਾਹਿਬ ਸੰਧਿਆ ਕਿਆ ਚੱਲੇ ਤਿਸ ਨਾਲ ਇੱਕ ਜਗੰਦੇ ਨਾ ਲਹਿਣ ਇੱਕ ਨਾ ਸੁੱਤਿਆਂ ਦੇ ਅਠਾਲੇ ਟੁੰਡੇਂਦਿਆਂ ਸੁਹਾਗ ਕੋ ਤਨ ਤਉ ਤਨ ਕਾਈ ਕੋਰ ਜਿੰਨਾ ਨਾਉ ਸੁਹਾਗਣੇ ਤਿੰਨਾ ਝਾਕ ਨਾ ਹੋਰ ਸਬਰ ਮੰਜ ਕਮਾਣੇ ਸਬਰ ਕਾ ਨਿਹਨੋ ਸਬਰ ਸੰਦਾ ਬਾਣ ਖਲਕ

ਇਕਨ ਕਿੰਨੇ ਚਾਲੀਆਂ ਦਰਬ ਸਾਵੀ ਰੀਤ ਤਨ ਤਪੇ ਤਨੂਰ ਜਿਉਂ ਬਾਲਣ ਹੱਡ ਬਲਨ ਪੈਰੀ ਥੱਕਾਂ ਸਿਰ ਜਲਾਂ ਜੇ ਮੂੰਹ ਪਿਰੀ ਮਿਲਨ ਤਨ ਨਤ ਪਾਏ ਤਨੂਰ ਜਿਉਂ ਬਾਲਣ ਹੱਡ ਨਾ ਬਾਲੇ ਸਿਰ ਪੈਰੀ ਕਿਆ ਫੇਰਿਆ ਅੰਦਰ ਪਿਰੀ ਨਿਹਾਲੇ ਹਉ ਟੰਡੇਂਦੀ ਸੱਜਣ ਸੱਜਣ ਮੈਂਡੇ ਨਾਲ ਨਾਨਕ ਅਲਖ ਨਾ ਲਖੀਐ ਗੁਰਮੁਖ ਦੇਹ ਦਿਖਾਲ ਹੰਸਾਂ ਦੇਖ ਤਰੰਦਿਆਂ ਬੱਗਾ ਆਇਆ ਚਾਉ ਡੂਬ ਮੋਏ ਬਕ ਬਪਰੇ ਸਿਰ ਤਲੇ ਉੱਪਰ ਪਾਉ ਜੈ ਮਜਾ ਮੈਂ ਜਾਣਿਆ ਵੱਡੇ ਹੰਸ ਹੈ ਤਾਂ ਮੈਂ ਕੀਤਾ ਸੰਗ ਜੇ ਜਾਣਾ ਬਗ ਬੱਪੜਾ ਜਨਮ ਨਾ ਪੇੜੀ ਅੰਗ ਕਿਆ ਹੰਸ ਕਿਆ ਬਗਲਾ ਜਾਂ ਕੋ ਨਦਰ ਤਰੇ ਜੇ ਤਿਸ ਪਾਵੇ ਨਾਨਕਾ ਕਾਂਗੋ ਹੰਸ ਕਰੇ ਸਰਵਰ ਪੰਖੀ ਹੇ ਕਰੋ ਫਾਹੀ ਵਾਲ ਪਚਾਸ ਇਹ ਤਨ ਲਹਿਰੀ ਗੱਡ ਥਿਆ ਸੱਚੀ ਤੇਰੀ ਆਸ ਕਵਣ ਸੁਅਖਰੇ ਕਵਣ ਗੁਣ ਕਵਣ ਸੁਮਣੀਆ ਮੰਤ ਕਵਣ ਸੁਵੇ ਸੋ ਹਉ ਕਰੇ ਜਿਤ ਵਸ ਆਵੈ ਕੰਤ ਨਿਵਣ ਸੁਅਖਰ ਖਵਣ ਗੁਣ ਜਿਹਵਾ ਮਣੀਆ ਮੰਤ ਇਹ ਤਰਾ ਪੈਣੇ ਵੇਸ ਕਰੇ ਤਾਂ ਵਸ ਆਵੇ ਕੰਤ ਮਤ ਹੁੰਦੇ ਹੋਏ ਇਆਣਾ ਤਨ ਹੁੰਦੇ ਹੋਏ ਨਿਤਾਣਾ ਅਨ ਹੁੰਦੇ ਆਪ ਵੰਡਾਏ ਕੋ ਐਸਾ ਭਗਤ ਛਦਾਏ ਇੱਕ ਫਿੱਕਾ ਨੰਗ ਲਾਏ ਸਭਨਾ ਮੈਂ ਸੱਚ ਤਣੀ ਯਾਉ ਨਾ ਕੇ ਹੀ ਠਾਹਾਂ ਮਾਨਕ ਸਭ ਮ ਅਮੋਲਵੇ ਸਭਨਾ ਮਨ ਮਾਨਕ ਠਾਣ ਮੂਣ ਮਚਾਂਗਵਾ ਜੇ ਤੋ ਪਿਰਿਆ ਦੀ

ਪੈਰੀ ਅਕਾਲ ਮੂਰਤਿ ਅਜੂਨੀ ਸਹਿਭੰਗ ਗੁਰਪ੍ਰਸ਼ਾਦ ਸਵਈਏ ਸ੍ਰੀ ਮੁਖਵਾਕ ਮਹੱਲਾ ਪੰਜਵਾਂ ਆਦਿ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ ਸਰਬ ਰਿਓ ਭਰਪੂਰ ਸਗਲ ਕਟ ਰਿਹੋ ਵਿਆਪੇ ਵਿਆਪਤ ਦੇਖੀਏ ਜਗਤ ਜਾਣੇ ਕੌਣ ਤੇਰੀ ਗਤ ਸਰਬ ਕੀ ਰੱਖਾ ਕਰੇ ਆਪੇ ਹਰ ਪਤ ਅਬਨਾਸੀ ਅਵਗਤ ਆਪੇ ਆਪ ਉਤਪਤ ਇੱਕ ਤੂੰ ਹੀ ਇੱਕ ਆਨ ਨਹੀਂ ਤੁਮ ਪਤ ਹਰ ਅੰਤ ਨਹੀਂ ਪਰਵਾਰ ਕੌਣ ਹੈ ਕਰੇ ਵਿਚਾਰ ਜਗਤ ਪਿਤਾ ਹੈ ਸਰਬ ਪ੍ਰਾਣ ਕੋ ਆਧਾਰ ਜਾਂ ਨਾਨਕ ਭਗਤ ਦਰ ਤੁਲ ਬ੍ਰਹਮ ਸਮਸ਼ਰ ਇੱਕ ਜਿਹੀ ਕਿਆ ਵਿਖਾਨੇ ਹਾਕੇ ਬਲ ਬਲ ਬਲ ਬਲ ਸਦ ਬਲਹਾਰ ਅੰਮ੍ਰਿਤ ਪ੍ਰਵਾਹ ਸਰ ਤੁਲ ਭੰਡਾਰ ਪਰ ਪਰੇ ਹੀ ਤੇ ਪਰੇ ਅਪਾਰ ਅਪਾਰ ਪਰੇ ਆਪਣੋ ਪਾਵਣ ਕਰ ਮੰਤਰ ਨਾ ਦੂਸਰੋ ਤਰ ਉਪਤੇ ਪਰ ਲੋ ਏਕ ਨਿਮਖ ਤੂੰ ਕਰ ਆਨ ਨਹੀਂ ਸੰਸਾਰੇ ਉਜਿਆਰੋ ਨਿਰਮਰੇ ਕੋਟ ਪਰਾਸਤ ਜਾਹੀ ਨਾਮ ਲੀਏ ਹਰੇ ਹਰੇ ਜਨ ਨਾਨਕ ਭਗਤ ਦਾਰ ਤੁਲ ਬ੍ਰਹਮ ਸੰਸਾਰ ਇੱਕ ਜੀ ਕਿਆ ਬਿਖਾਨੇ ਹਾਕੇ ਬਲ ਬਲੇ ਬਲ ਬਲੇ ਸਦ ਬਲਹਾਰੇ ਸਗਲ ਪਵਨ ਤਾਰੇ ਏਕ ਥੇ ਕੀਏ ਬਿਸਤਾਰੇ ਪੂਰਿਓ ਸਰਬ ਮੈਂ ਆਪ ਹੈ ਨਰਾਰੀ ਹਾਰੇ ਗੁਣ ਨਾਹੀ ਅੰਤ ਪਾਰੇ ਅੰਤ ਜੀ ਸਭ ਥਾਰੇ ਸਗਲ ਕੋ ਦਾਤਾ ਏਕੇ ਅਲਖੇ ਮੁਰਾਰੇ ਆਪ ਹੀ ਤਾਰਨ ਤਾਰੇ ਕੁਦਰਤ ਹੈ ਦਿਖਾਰੇ ਵਰਨ ਚੇਨੈ ਮੁਖ ਨਾਮ ਸਾਰੇ ਜਨ ਨਾਨਕ ਭਗਤ ਦਾਰੇ ਤੁਲ ਬ੍ਰਹਮ ਸ਼ਮਸ਼ਾਰੇ ਏਕ ਜੀ ਕਿਆ ਬਿਖਾਨੇ ਹਾਂਕੇ ਬਲ ਬਾਲੇ ਬਲ ਬਾਲੇ ਸਦ ਬਲਹਾਰੇ ਸਰਬ ਗੁਣ ਨਿਦਾਨ ਕੀਮਤ ਨਾ ਗਿਆਨ ਧਿਆਨ ਉੱਚੇ ਤੇ ਉੱਚੋ ਜਾ ਨਿਜੈ ਪ੍ਰਭ ਤੇਰੋ ਥਾਨ ਮਨ ਤਨ ਤੇਰੋ ਪ੍ਰਾਨ ਏਕੇ ਸੁਤ ਹੈ ਜਹਾਨ ਕੌਣ ਉਪਮਾ ਦਿਓ ਵੱਡੇ ਤੇ ਵਡਾਨ ਜਾਣੇ ਕੌਣ ਤੇਰੋ ਪਿਓ ਅਲਖਾ ਪਾਰ ਦਿਓ ਅਕਲ ਕਲਾ ਹੈ ਪ੍ਰਭ ਸਰਬ ਕੋ ਥਾਨ ਜਨ ਨਾਨਕ ਭਗਤ ਦਾਰੇ ਤੁਲ ਬ੍ਰਹਮ ਸ਼ਮਸ਼ਾਰ ਏਕ ਜੀ ਕਿਆ ਬਖਾਨੇ ਹਾਂਕੇ ਬਲ ਬਲੇ ਬਲ ਬਲੇ ਸਦ ਬਲਹਾਰੇ ਨਿਰੰਕਾਰ ਅਕਾਰ ਅਚਲ ਪੂਰਨ ਅਬਨਾਸੀ ਹਰ ਖਵੰਤ ਅਨੰਤ ਰੂਪ ਨਿਰਮਲ ਬੇਗਾਸੀ ਗੁਣ ਗਾਵੇ ਬੇਅੰਤ ਅੰਤ ਇੱਕ ਤਿਲ ਨਹੀਂ ਪਾਸੀ ਜਾਂ ਕੋ ਹੋਏ ਕਿਰਪਾਲ ਸੁਜਨ ਪ੍ਰਭ ਤੁਮੇ ਮਲਾਸੀ ਤਨ ਤਨ ਤੇ ਤਨ ਜਨ ਜੇ ਕਿਰਪਾਲ ਹਰ ਹਰ ਪਯੋ ਹਰ ਗੁਰੂ ਨਾਨਕ ਜਿਨ ਪਰਸਿਓ ਤੇ ਜਨਮ ਮਰਨ ਦੂਥੇ ਰਹਿਓ ਸਤ ਸਤ ਹਰ ਸਤ ਸਤ ਸਤੇ ਸਤਪਣਿਆ ਦੂਸਰੇ ਆਨ ਅਵਰ ਪਰਖ ਪੌਰਾ ਤਨ ਸੁਣਿਆ ਅੰਮ੍ਰਿਤ ਹਰ ਕੋ ਨਾਮ ਲੈ ਮਨ ਸਭ ਸੁਖ ਪਾਏ ਜੇ ਰਸਨ ਚਾਖਿਓ ਤੇ ਜਨ ਤ੍ਰਿਪਤਾ ਕਾਏ ਜੇ ਠਾਕਰ ਸੁਪਰਸਨ ਪਯੋ ਸਤ ਸੰਗਤ ਤੇ ਪਿਆਰੀ ਹਰੇ ਗੁਰ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਦਾਰ ਸਾਚੇ ਸਬਾਦੀ ਬਾਣ ਸਤ ਸੱਚੇ ਪੈਰ ਧਰਿਓ ਸੱਚੇ ਤਖਤ ਨਿਵਾਸ ਸੱਚ ਤੇ ਪਾਵਸ ਕਰਿਓ ਸੱਚ ਸਿਰ ਜਿਉ ਸੰਸਾਰੇ ਆਪਾ ਪੁੱਲ ਨਾ ਭੁੱਲਿਓ ਰਤਨ ਨਾਮ ਆਪਾਰ ਕੀ ਨਾ ਪਵੇ ਅਮਲਿਓ ਜੇ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿੰਨ ਹੋ ਪਾਏ ਹਰ ਗੁਰ ਨਾਨਕ ਜਿਨ ਪਰਸਿਓ ਤੇ ਬਹੁਰ ਫਿਰ ਜੋਨ ਨਾ ਆਏ ਕਵਣ ਯੋਗ ਕੌਣ ਗਿਆਨ ਧਿਆਨ ਕਵਣ ਵਿਦ ਉਸਤ ਤੇ ਕਰੀਐ ਸਿੱਧ ਸਾਧਕ ਤੈ ਤੀਸ ਕੋਰ ਤਿਰਕੀਮ ਨਾ ਪਰੀਐ ਬ੍ਰਹਮਾਦਿਕ ਸੰਕਾਦ ਸੇਖੇ ਗੁਣ ਅੰਤ ਨਾ ਪਾਏ ਅਗੋਂ ਗਹਿ ਨਹੀਂ ਜਾਏ ਪੂਰ ਸਰਬ ਰਹਿਓ ਸਮਾਏ ਜੇ ਕਾਟੀ ਸਿਲਕ ਦਿਆਲ ਪ੍ਰਭ ਸਹੀ ਜਨ ਲੱਗੇ ਭਗਤੇ ਹਰ ਗੁਰ ਨਾਨਕ ਜਿਨ ਪਰਸਿਓ ਤੇ ਇਤੇ ਉਤ ਸਦਾ ਮੁਕਤੇ ਪ੍ਰਭ ਦਾਤੀ ਉਦਾਰ ਪਰਿਓ ਜਚ ਕੇ ਇੱਕ ਸਰਨਾ ਮਿਲੇ ਦਾਨ ਸੰਤਰੇਨ ਜੇ ਲਗ ਪਵਜਲ ਤਰਨਾ ਬਿਨਤ ਕਰਿਓ ਅਰਦਾਸ ਸੁਣੋ ਜੇ ਠਾਕੁਰ ਭਾਵੇ ਦੇਹੇ ਦਰਸ ਮਨ ਚਾਓ ਭਗਤ ਇਹ ਮਨ ਠਹਿਰਾਵੇ ਬਲਿਓ ਚਿਰਾਗ ਅੰਧਿਆਰ ਮੈਂ
ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਗਲ ਹਰ ਪਵਣ ਮੈਂ ਜਨ, ਨਾਨਕ ਗੁਰ ਪਾਰ ਬ੍ਰਹਮ ਸਵਈਏ ਸ੍ਰੀ ਮੁੱਖ ਵਾਕ ਮਹੱਲਾ ਪੰਜਵਾਂ, ਏਕੇ ਓਂਕਾਰੀ ਸਤਿਗੁਰ ਪ੍ਰਸ਼ਾਦ, ਕਾਚੀ ਦੇ ਮੋਹ ਫੁਨ ਬਾਂਦੇ, ਸੱਠ ਕਠੋਰ ਕੁਚੀਲ ਕੁਗਿਆਨੀ, ਤਾਵਤ ਪਰਮਤ ਰਹਿਣ ਨਹੀਂ ਪਾਵਤ, ਪਾਰ ਬ੍ਰਹਮ ਕੀ ਗਤ ਨਹੀਂ ਜਾਣੀ, ਜੋਬਨ ਰੂਪ ਮਾਇਆ ਮਦ ਮਾਤਾ, ਵਿਚਰਤ ਬਕਲ ਬਡੋ ਅਭਿਮਾਨੀ, ਪਰ ਧਨ ਪਾਰੇ ਅਪਵਾਦ ਨਾਰੇ ਨਿੰਦਾ, ਜਾ ਮਿੱਠੀ ਜੀ ਮਹੇ ਹੈਤਾਨੀ, ਬਲਬੰਚ ਛਪ ਕਰਤ ਉਪਾਵਾ, ਪੇਖਤ ਸੁਣਤ ਪ੍ਰਭ ਅੰਤਰ ਜਾਮੀ, ਸੀਲ ਧਰਮ ਦਿਆ ਸਚ ਨਾਸਤ, ਆਇਓ ਸਰਨ ਜੀ ਕੈ ਦਾਨੀ, ਕਰਨ ਕਾਰਨ ਕਾਰਨ ਕਰਨ ਸਮਰੱਥ ਸ੍ਰੀ ਤਾਰੇ, ਰਾਖ ਲਿਓ ਨਾਨਕ ਕੈ ਸਵਾਮੀ, ਕੀਰਤ ਕਰਨ ਸਰਨ ਮਨ ਮੋਹਣ, ਜੋਹਣ ਪਾਪ ਬਿਦਾਰ ਨਿਕੋ, ਹਰ ਤਾਰਨ ਤਰਨ ਸਮਰੱਥ ਸਭੇ ਬਿਦ, ਕੁਲ ਹੈ ਸਮੂਹ ਅਧਾਰਨ ਸਉ, ਚਿਤ ਚੇਤ ਅਚੇਤ ਜਾਨ, ਸਾ ਸੰਗਤ ਪਰਮਾ ਦੇਰ ਮੋਹਿਓ ਕਤਉ, ਮੂਰਤ ਕਰੀ ਚਸਾ ਪਲ ਸਿਮਰਨ, ਰਾਮ ਨਾਮ ਰਸਨਾ ਸੰਗ ਲਉ, ਹੋਇਓ ਹੋਛਿਓ ਕਾਜ ਅਲਪ ਸੁਖ ਬੰਧਨ, ਕੋਟ ਜਨਮ ਕਹਾਂ ਦੁਖ ਪਾਉ, ਸਿਖਾ ਸੰਤ ਨਾਮ ਭਾਜੀ ਨਾਨਕੇ, ਰਾਮ ਰੰਗ ਆਤਮ ਸਿਉ ਰਾਉ, ਰੰਚਕ ਰੇਤ ਖੇਤ ਤਨ ਨਿਰਮਤ, ਦੁਰਲਭ ਦੇ ਸਵਾਰ ਤਰੀ, ਖਾਣ ਪਾਣ ਛੋਦੇ ਸੁਖ ਪੁੰਚਤ, ਸੰਕਟ ਕਾਲ ਬਿਪਤ ਹਰੀ, ਮਾਤ ਪਿਤਾ ਪਈ ਔਰ ਬੰਧ ਪੂਜਨ ਕੇ, ਸਭ ਸੂਝ ਪਰੇ ਬਿਰਧ ਮਨ ਹੋਵਤ ਦਿਨ ਪ੍ਰਤਿਨਿਤ, ਆਵਤ ਨਿਕਟ ਬਿਖਮ ਜਰੀ, ਰੇ ਗੁਣਹੀਨ ਦੀਨ ਮਾਇਆ ਕਿਰਮ, ਸਿਮਰ ਸਵਾਮੀ ਏਕ ਕਰੇ, ਕਰ ਗੈ ਲਿਹੋ ਕਿਰਪਾਲ ਕਿਰਪਾ ਨਿਤ, ਨਾਨਕੇ ਕਾਟੇ ਪਰਮ ਪਰੇ, ਰੇ ਮਨ ਮੂਸ਼ ਬਿਲਾਮੈ ਗਰਤਪ, ਕਰਤਬ ਕਰਤ ਮਹਾ ਮੁਗਨਾ, ਸੰਬਤ ਦੋਲ ਝੋਲ ਸੰਗ ਝੂਲਤ, ਮਾਇਆ ਮਗਨ ਪਰਮਤ ਕੁਗਣਾ, ਸੁਣ ਬਣਤਾ ਸਾਜਨ ਸੁਖ ਬੰਧਪ, ਤਾਂ ਸਿਉ ਮੋਏ ਬੜਿਓ ਸੁਕਣਾ, ਬੋਇਓ ਬੀਜੰਗ ਮਮਕੂਰ ਬੈਤ, ਔਧ ਕਰਤ ਅਗਣਾ, ਮ੍ਰਿਤ ਮਜਾਰ ਪਸਾਰ ਮੁਖ ਨਿਰਖਤ, ਪੂੰਜਿਤ ਪੁਗਤ ਭੁਖ ਭੁਖਣਾ, ਸਿਮਰ ਗੋਪਾਲ ਦਿਆਲ ਸੰਤ ਸਤ ਸੰਗਤ, ਨਾਨਕ ਜਗ ਜਾਨਤ ਸੁਪਨਾ, ਦੇਹੇ ਨਾ ਗੇਹੇ ਨਾ ਨੇਹੇ ਨਾ ਨੀਤਾ, ਮਾਇਆ ਮਤ ਕਹਾਂ ਲੋ ਗਾਰੂ, ਛਤਰ ਨਾ ਪਤਰ ਨਾ ਚੌਰ ਨਾ ਚਾਵਰ, ਬਹਿਤੀ ਜਾਤ ਰਿਦੇ ਨਾ ਵਿਚਾਰੋ, ਰੱਥ ਨਾ ਅਸਵ ਨਾ ਗੱਜ ਸਿੰਘਾਸਨ, ਛਿਨ ਮਾ ਤਿਆਗ ਤੇ ਨਾਗ ਸਦਾਰੂ, ਸੂਰ ਨਾ ਬੀਰ ਨਾ ਅਮੀਰ ਨਾ ਖਾਨਮ, ਸੰਗ ਨਾ ਕਹੋ ਦ੍ਰਿਸ਼ਟ ਨਹਿਹਾਰੋ, ਕੋਟ ਨਾ ਓਟ ਨਾ ਕੋਸ ਨਾ ਛੋਟਾ, ਕਰ ਦਵਾਰ ਦੋ ਕਰ ਚਾਰੂ, ਮਿੱਤਰ ਨਾ ਪੁੱਤਰ ਕਲੇਤਰ ਸਾਜਨ, ਸਖ ਉਲਟ ਜਾਤ ਬਿਰਕੀ ਸਾਰੋਂ, ਦੀਨ ਦਿਆਲ ਪੁਰਖ ਪ੍ਰਾਪੂਰਨ।

ਸਾਰੀ ਸਾਜਨ ਸਹਿਣ ਮੀਤ ਸੁਤ ਪਾਈ ਤਾਹੂ ਤੇਲੇ ਰਖੇ ਨਰਾਰੀ ਤਾਵਣ ਪਾਵਣ ਕੂੜ ਕਮਾਵਣ ਇਹ ਵਿਦਕਰਤ ਔਧ ਤਨ ਜਾਰੀ ਕਰਮ ਧਰਮ ਸੰਜਮ ਸੁਚ ਨੇਮਾ ਚੰਚਲ ਸੰਗ ਸਗਲ ਵਿਦਹਾਰੀ ਪਸ਼ੂ ਪੰਖੀ ਬਿਰਖ ਅਸਥਾਵਰ ਬਹੁਬਿਧ ਜੋਨ ਪਰਮਿਉ ਅਤ ਪਾਰੀ ਖਿਨ ਪਲ ਚਸਾ ਨਾਮ ਨਈ ਸਿਮਰੇਉ ਦੀਨ ਨਾਨਾਤਿ ਪ੍ਰਾਣ ਪਤ ਸਾਰੀ ਖਾਣ ਪਾਣ ਮੀਠ ਰਸ ਭੋਜਨ ਖਾਣ ਪਾਣ ਮੀਠ ਰਸ ਭੋਜਨ ਅੰਧ ਕੀ ਬਾਰੇ ਹੋਤ ਕਤ ਖਾਰੀ ਨਾਨਕ ਸੰਤ ਚਰਨ ਸੰਗ ਉਦਰੇ ਹੋਰ ਮਾਇਆ ਮਗਨ ਚਲੇ ਸਭ ਡਾਰੀ ਬ੍ਰਹਮਾਦਿਕ ਸ਼ਿਵ ਸੰਤ ਮਨੀਸ਼ਰ ਰਸਕ ਰਸਕ ਠਾਕਰ ਗੁਣ ਗਾਵਤ ਇੰਦਰ ਮਨਿੰਦਰ ਖੋਜਤ ਗੋਰਖ ਤਰਨ ਗਗਨ ਆਵਤ ਫੁਨ ਧਾਵਤ ਸਿੱਧ ਮਨਖ ਦੇਵ ਔਰ ਦਾਨਮ ਇਕ ਤਿਲ ਤਾਂ ਕੋ ਮਰਮ ਨ ਪਾਵਤ ਪ੍ਰਿਆ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਕਾ ਤਾਂ ਕੇ ਦਰਸ ਸਮਾਵਤ ਤਿਸੇ ਤਿਆਗ ਆਣ ਕਉ ਜਾਚੇ ਮੁਖ ਦੰਤ ਰਸਨ ਸਗਲ ਕਸ ਜਾਵਤ ਰੇ ਮਨ ਮੂਰ ਸਿਮਰ ਸੁਖ ਦਾਤਾ ਨਾਨਕ ਦਾਸ ਤੁਝੇ ਸਮਝਾਵਤ ਮਾਇਆ ਰੰਗ ਬਰੰਗ ਕਰਤ ਪਰਮ ਮੋਹ ਕੈ ਕੂਪ ਗੋਪਾਰ ਪਰਿਓ ਹੈ ਏਤਾ ਗਭ ਆਕਾਸ ਨਾ ਮਾਵਤ ਵਿਸ਼ਟਾ ਅਸਤ ਕਿਰਮ ਉਧਰ ਪਰਿਓ ਹੈ ਉਧਰੇ ਪਰਿਓ ਹੈ ਦੈਦ ਸਤਾਏ ਮਹਾ ਬਿਖਿਆ ਕੋ ਪਾਰਤਨ ਸੀਨ ਅਗਿਆਨ ਹਰਿਓ ਹੈ ਜੋਬਣ ਬੀਤ ਜਰਾ ਰੋਗ ਰਸਿਓ ਜਮ ਤੂੰ ਦੰਡਨ ਮ੍ਰਿਤ ਮਰਿਓ ਹੈ ਅਣਕ ਜੋਨ ਸਕਟ ਨਰਿਕ ਪੁੰਚਿਤ ਸਾਸਨ ਦੁਖ ਗਰਤ ਗਰਿਓ ਹੈ ਪ੍ਰੇਮ ਭਗਤ ਉਧਰਿਓ ਸੇ ਨਾਨਕ ਕਰ ਕਿਰਪਾ ਕਰ ਕਿਰਪਾ ਸੰਤ ਆਪ ਕਰਿਓ ਹੈ ਗੁਣ ਸਮੂਹ ਫਲੀ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ ਔਖਦ ਤੰਤਰ ਮੰਤਰ ਪਰ ਦੁਖ ਹਾਰੀ ਸਰਬ ਰੋਗ ਖੰਡਨ ਗੁਣਕਾਰੀ ਕਾਮ ਕ੍ਰੋਧ ਮਦ ਮਤਸਰ ਤਿਸ਼ਨਾ ਬਣਸ ਜਾਏ ਹਰਿ ਨਾਮ ਉਚਾਰੀ ਇਸ਼ਨਾਨ ਦਾਨ ਤਾਪਣ ਸੁਚ ਕਿਰਿਆ ਚਰਨ ਕਮਲ ਹਿਰਦੇ ਪ੍ਰਭ ਧਾਰੀ ਸਾਜਨ ਮੀਤ ਸਕਾ ਹਰ ਬੰਧਪ ਜੀ ਦਾਨ ਪ੍ਰਭ ਪਾਨ ਪ੍ਰਾਣ ਅਧਾਰੀ ਓਟ ਗਈ ਸਵਾਮੀ ਸਮਰਥਾ ਨਾਨਕ ਦਾਸ ਸਦਾ ਬਲਹਾਰੀ ਆਵਦ ਕਟਿਓ ਨ ਜਾਤ ਪ੍ਰੇਮ ਰਸ ਚਰਨ ਕਮਲ ਸੰਗੇ ਦਾਵਣ ਬੰਧਿਓ ਨਾ ਜਾਤ ਬਿਦੇ ਮਨ ਦਰਸ ਮਗ ਪਾਵਕ ਜਰਿਓ ਨ ਜਾਤ ਰਹਿਓ ਜਨ ਤੂੜ ਲੱਗ ਨੀਰ ਨ ਸਾਕਸ ਬੋਰ ਚਲੈ ਹਰ ਪੰਥ ਪਗ ਨਾਨਕ ਰੋਗ ਦੋਖ ਅਗ ਮੋਹ ਸਿਧੇ ਹਰੇ ਨਾਮ ਖਗ ਉਦਕ ਕਰ ਲਾਗੇ ਬਹੁ ਪਾਂਤੀ ਵਿਚਰੇ ਅਨਕ ਸਤਰਕ ਬਹੁ ਖਟੁਆ ਪਸਮ ਲਗਾਏ ਤੀਰਥ ਬਹੁ ਪਰਮਤੀ ਸੁਖਮ ਦੇ ਬੰਧ ਹੈ ਬਹੁ ਜਟੁਆ ਬਿਨ ਹਰ ਭਜਨ ਸਗਲ ਦੁਖ ਪਾਵਤ ਜਿਉ ਪ੍ਰੇਮ ਵਡਾਈ ਸੂਤ ਕੇ ਹਟੁਆ ਪੂਜਾ ਚੱਕਰ ਕਰਤ ਸੋਮ ਪਾਕਾ ਅਣਕ ਪਾਂਤ ਥਾਟੇ ਕਰ ਥਟੁਆ ਸਵਈਏ ਮਹੱਲੇ ਪਹਿਲੇ ਕੇ ਏਕੇ ਓਂਕਾਰ ਸਤਿਗੁਰ ਪ੍ਰਸ਼ਾਦ

ਤੋਂ ਧੰਨ ਧੰਨ ਕਰੋ ਜੈ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰਹੁ ਨਰਹੁ ਜਨ ਸ਼ਬਦ ਕਮਾਏ ਪਰਮ ਪਦ ਪਾਇਓ ਸੇਵਾ ਕਰਤਨਾ ਛੋੜਿਓ ਪਾਸ ਤਾਤੇ ਗਉ ਹਰ ਗਿਆਨ ਪ੍ਰਗਟ ਉਜਿਆਰੋ ਦੁੱਖ ਦਰਿਦਰ ਅੰਧਿਆਰ ਕੋ ਨਾਸ ਰਾਵ ਕੀਰਤ ਜੋ ਸੰਤ ਚਰਨ ਮੁੜ ਲੱਗ ਹੈ ਤਿੰਨ ਕਾਮ ਕ੍ਰੋਧ ਜਮ ਕੋ ਨਹੀਂ ਤਰਾਸ ਜਿਵ ਅੰਗਦ ਅੰਗ ਸੰਗ ਨਾਨਕ ਗੁਰ ਤਿਵ ਗੁਰ ਅਮਰਦਾਸ ਕੈ ਗੁਰ ਰਾਮਦਾਸ ਜਿਨ ਸਤਿਗੁਰ ਸੇ ਪਦਾਰਥ ਪਾਇਓ ਨਿਸਬਸਰ ਹਰ ਚਰਨ ਨਿਵਾਸ ਤਾਤੇ ਸੰਗਤ ਸਗਨ ਭਾਏ ਭਉ ਮਨ ਹੈ ਤੁਮ ਮਲਿਆਗਰ ਪ੍ਰਗਟ ਸੁਵਾਸ ਧਰੂ ਪ੍ਰਹਲਾਦ ਕਬੀਰ ਤਲੋਚਨ ਨਾਮ ਲੈਤ ਉਪਜਿਓ ਜੋ ਪ੍ਰਗਾਸ ਜਹ ਭਿਖਤ ਹਤ ਹੋਏ ਰਹਿਸ ਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਬਲਾਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਏਕ ਜਿਹੀ ਕਛ ਕਹੀ ਨ ਜਾਈ ਸੋਢੀ ਸ੍ਰਿਸ਼ਟ ਸਗਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਬਡਾਈ ਹਮ ਅਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੁੱਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤੋਂ ਪੰਥ ਸੁਣਿਓ ਗੁਰ ਸੰਗਤ ਤਹਿ ਮਲੰਤ ਜਮ ਤਰਾਸ ਮਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾਈ ਮੋਹ ਮਲ ਬੇਵਸ ਕੀਓ ਕਾਮ ਗਹਿ ਕੇਸ ਪਛਾੜਿਓ ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ ਸਿਉ ਝਾੜਿਓ ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨ ਭਵ ਸਾਗਰ ਬੰਧਿਓ ਸਿੱਖ ਤਾਰੇ ਸੋ ਪ੍ਰਸੰਨ ਸਿਰ ਆਤ ਪਤ ਸਚੋ ਤਖਤ ਜੋਗ ਭੋਗ ਸੰਜੁਤ ਬਲ ਗੁਰ ਰਾਮਦਾਸ ਸੱਚ ਸਲ ਪਾਣ ਤੂੰ ਅਟਲ ਰਾਜ ਅਭਗ ਦਲ ਤੂੰ ਸਤਿਗੁਰ ਚਹੁ ਜੁਗੀ ਆਪ ਆਪੇ ਪਰਮੇਸ਼ਰ ਸੁਰ ਨਰ ਸਾਧਕ ਸਿੱਧ ਸਿੱਖ ਸੇਵੰਤ ਤੁਰ ਹੈ ਤੁਰ ਆਰ ਜੁਗਾਦ ਅਨਾਦ ਕਲਾ ਧਾਰੀ ਤ੍ਰਹ ਲੋਹ ਅਗਮ ਨਿਗਮ ਉਧਰਨ ਜਰਾ ਜੰਮ ਹੈ ਆਰੋਹ ਗੁਰ ਅਮਰਦਾਸ ਤਿਰਥ ਪਿਓ ਪ੍ਰਗਾਮੀ ਧਾਰਨ ਤਰਨ ਅਗ ਅੰਤ ਕੋ ਬਦੈ ਨਾ ਸਲ ਕਬ ਗੁਰੂ ਰਾਮਦਾਸ ਤੇਰੀ ਸਰਨ ਸਵਈਏ ਮਹੱਲੇ ਪੰਜਵੇਂ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਿਮਰਮ ਸੋਈ ਪੁਰਖ ਅਚਲ ਅਵਨਾਸੀ ਜਿਸ ਸਿਮਰਤ ਦੁਰਮਤ ਮਲਨਾਸੀ ਸਤਿਗੁਰ ਚਰਨ ਕਮਲ ਰਿਧ ਧਾਰੰ ਗੁਰ ਅਰਜਨ ਗੁਣ ਸਹਿਜ ਵਿਚਾਰੰ ਗੁਰੂ ਰਾਮਦਾਸ ਕਰ ਕੀਓ ਪ੍ਰਗਾਸਾ ਸਗਲ ਮਨੋਰਥ ਪੂਰੀ ਆਸਾ ਤੈ ਜਨ ਮਤ ਗੁਰਮਤ ਬ੍ਰਹਮ ਪਛਾਣਿਓ ਕਲ ਜੋੜ ਕਰ ਸੋ ਜਸ ਵਖਾਣਿਓ ਭਗਤ ਜੋਗ ਕਉ ਜੈ ਤਬਾਰ ਹਰ ਜਨਕ ਉਪਾਇਓ ਸ਼ਬਦ ਗੁਰੂ ਪ੍ਰਕਾਸਿਓ ਹਰ ਰਸਨ ਵਸਾਇਓ ਗੁਰੂ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ ਬੜ ਭਾਗੀ ਉਨ ਮਾਨਿਓ ਰਿਧ ਸ਼ਬਦ ਵਸਾਇਓ ਮਨ ਮਾਣਕ ਸੰਤੋਖਿਓ ਗੁਰੂ ਨਾਮ ਦਰੜਾਇਓ ਅਗਮਿਆ ਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਓ ਗੁਰ ਅਰਜਨ ਘਰ ਗੁਰੂ ਰਾਮਦਾਸ ਅਨਭਉ ਠਹਿਰਾਇਓ ਜਨਕ ਰਾਜ ਵਰਤਾਇਆ ਸਤਿਯੁਗ ਆਲੀਣਾ ਗੁਰ ਸਬਦੇ ਮਨ ਮਾਨਿਆ ਅਪਤੀਜ ਪਤੀਣਾ ਗੁਰ ਨਾਨਕ ਸਚ ਨੀਵ ਸਾਜ ਸਤਿਗੁਰ ਸੰਗਲੀਣਾ

ਮਹਾਂਦਾਨ ਸਤਿਗੁਰ ਗਿਆਨ ਮਨ ਚਾਹੁ ਨਾ ਹੁਟੈ ਸਤ ਬੰਤ ਹਰ ਨਾਮ ਮੰਤਰ ਨਵ ਨਿਧ ਨਾਨਕ ਹੁਟੈ ਗੁਰ ਰਾਮਦਾਸ ਤਨ ਸਰਬ ਮੈਂ ਸਹਿਜ ਚੰਦੋਆ ਤਾਣਿਓ ਗੁਰ ਅਰਜਨ ਕਲ ਉਚਰੈ ਤੈ ਰਾਜ ਜੋਗ ਰਸਮ ਜਾਣਿਓ ਭੈ ਨਿਰਭਉ ਮਾਣਿਓ ਲਾਖ ਮਹਿ ਅਲਖ ਲਖਾਇਓ ਅਗਮੇ ਅਗੋਚਰ ਗਤ ਗੁਭੀਰ ਸਤਿਗੁਰ ਪਰਚਾਇਓ ਗੁਰ ਪਰਚੈ ਪ੍ਰਵਾਨ ਰਾਜ ਮਹਿ ਜੋਗ ਕਮਾਇਓ ਧਨ ਧਨ ਗੁਰ ਧਨ ਅਭਰ ਸਰ ਸੁਭਰ ਪਰਾਇਓ ਗੁਰ ਗਮ ਪ੍ਰਮਾਨ ਅਜਰ ਜਰਿਓ ਸਰ ਸੰਤੋਖ ਸਮਾਇਓ ਗੁਰ ਅਰਜਨ ਕਲ ਉਚਰੈ ਤੈ ਸਹਿਜ ਜੋਗ ਨਿਜ ਪਾਇਓ ਅਮਿਓ ਰਸਨਾ ਬਦਨ ਬਰਦਾਤ ਅਲਖ ਅਪਾਰ ਗੁਰ ਸੂਰ ਸ਼ਬਦ ਹਉ ਮੈਂ ਨਿਵਾਰਿਓ ਪੰਚਹਰਨ ਦਲਿਓ ਸੁਨ ਸਹਿਜ ਨਿਜ ਘਰ ਸਹਾਰਿਓ ਹਰ ਨਾਮ ਲਾਗ ਜਗ ਉਧਰਿਓ ਸਤਿਗੁਰ ਹਿਰਦੈ ਵਸਾਇਓ ਗੁਰ ਅਰਜਨ ਕਲ ਉਚਰੈ ਤੈ ਜਨ ਕਹਿ ਕਲਸ ਦੀਪਾਇਓ ਸੋਰਠੀ

ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਬ ਨਾ ਆਇਓ। ਕਲ ਸਮੁੰਦਰ ਭਏ ਰੂਪ ਪ੍ਰਗਟ, ਹਰ ਨਾਮ ਉਧਾਰਨ ਬਸੈ ਸੰਤ ਜਿਸ ਰਿਦੈ, ਦੁੱਖ ਦਰਿਦਰ ਨਿਵਾਰਨ। ਨਿਰਮਲ ਭੇਖ ਅਪਾਰ ਤਾਸ ਬਿਨ ਅਵਰ ਨ ਕੋਈ, ਮਨ ਬਚ ਜਿਨ ਜਾਣਿਓ, ਭਇਓ ਤਹਿ ਸੰਸਰ ਸੋਈ। ਧਰਨ ਗਗਨ ਨਵ ਖੰਡ ਮਹ, ਜੋਤ ਸਵਰੂਪੀ ਰਹਿਓ ਪਰ, ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਅਜੈ ਗੰਗ ਜਲ ਅਟਲ, ਸਿੱਖ ਸੰਗਤ ਸਭ ਨਾਵੈ, ਨਿਤ ਪੁਰਾਣ ਵਾਚੀ ਹੈ, ਵੇਦ ਬ੍ਰਹਮਾ ਮੁਖ ਗਾਵੈ। ਅਜੈ ਚਵਰ ਸਿਰ ਢੁਲੈ, ਨਾਮ ਅੰਮ੍ਰਿਤ ਮੁਖ ਲੀਓ, ਗੁਰ ਅਰਜਨ ਸਿਰ ਛਤਰ, ਆਪ ਪਰਮੇਸ਼ਰ ਦੀਓ। ਮਿਲ ਨਾਨਕ ਅੰਗਦ ਅਮਰ ਗੁਰ, ਗੁਰੂ ਰਾਮਦਾਸ ਹਰ ਪਹਿ ਗਾਇਓ, ਹਰ ਵੰਸ਼ ਜਗਤ ਜਸ ਸੰਚਰਿਓ। ਸੋ ਕਵਨ ਕਹੈ ਸ੍ਰੀ ਗੁਰਮੋਯੋ, ਦੇਵਪੁਰੀ ਮਹਿ ਗਾਇਓ, ਆਪ ਪਰਮੇਸ਼ਵਰ ਪਾਇਓ, ਹਰ ਸਿੰਘਾਸਨ ਦੀਓ, ਸ੍ਰੀ ਗੁਰ ਤਹਿ ਬੈਠਾਇਓ। ਰਹਿਸ ਕੀਓ ਸੁਰਦੇਵ, ਤੋਹੇ ਜਸ ਜੈ ਜੈ ਜੰਪਹਿ, ਅਸੋ ਇਤਰ ਕੰਪਹਿ। ਕਾਟੇ ਸੋ ਪਾਪ ਤਿਨ ਨਰ ਹੋ ਕੇ, ਗੁਰੂ ਰਾਮਦਾਸ ਜਿਨ ਪਾਇਓ, ਛਤਰ ਸਿੰਘਾਸਨ ਪਿਰਥਮੀ, ਗੁਰ ਅਰਜਨ ਕੋ ਦੇ ਆਇਓ। ਇੱਕ ਓ

ਪੁਰਖ ਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਸਲੋਕ ਬਾਰਾਂ ਤੇ ਵਧੀਕ ਮਹੱਲਾ ਪਹਿਲਾ ਉਹ ਤੰਗੀ ਭੈ ਓਹਰੀ ਗਹਿਰੀ ਗੰਭੀਰੀ ਸਸੁੜ ਸੁਹੀਆ ਕਿਵ ਕਰੀ ਨਿਬਣ ਨਾ ਜਾਏ ਥਣੀ ਗੱਚ ਜੇ ਲੱਗਾ ਗਿੜਬੜੀ ਸਖੀਏ ਧੌਲ ਹਰੀ ਸੇ ਪੀ ਢਹਿੰਦੇ ਡਿੱਠ ਮਾ ਮੁੰਦਨਾ ਗਰਭ ਥਣੀ ਸੁਣ ਮੁੰਦੇ ਹਰਨ ਆਖੀਏ ਗੂੜਾ ਬੈਣ ਅਪਾਰ ਪਹਿਲਾਂ ਵਕਤ ਸੁਜਾਨ ਕਾ ਤਾਂ ਕੀ ਚੈ ਵਾਪਾਰ ਦੋਹੀ ਦਿੱਚੈ ਦੁਰਜਨਾ ਮਿੱਤਰਾਂ ਕੂ ਜੈਕਾਰ ਜਿਤ ਦੋ

ਪਰਵਾਣ ਪਿਰਮ ਪੈ ਕਾਮ ਨਾਨਕ ਲੈ ਲਾਇਆ ਤਿੰਨ ਸੁਜਾਣ ਭਾਂਡਾ ਧੋਵੇ ਕੌਣ ਜੇ ਕੱਚਾ ਸਾਜਿਆ ਧਾਤੂ ਪਾਂਜਰ ਲਾਏ ਕੂੜਾ ਪਾਜਿਆ ਭਾਂਡਾ ਅਣਗ ਰਾਸ ਜਾਂ ਤਿਸ ਪਾਵਸੀ ਪਰਮ ਜੋਤ ਜਗਾਏ ਵਾਜਾ ਵਾਵਸੀ ਮਨਹੋ ਜੇ ਅੰਧੇ ਕੂਪ ਕਹਿਆ ਬਿਰਧ ਨਾ ਜਾਣਨੀ ਮਨ ਅੰਧੇ ਉਂਧੇ ਕਬਲ ਦਿਸਨ ਖਰੇ ਕਰੂਪ ਇੱਕ ਕਹਿ ਜਾਣਨ ਕਹਿਆ ਬੁੱਝਨ ਤੇ ਨਰ ਸੁਗੜ ਸਰੂਪ ਇੱਕ ਨਾ ਨਾਦ ਨਾ ਭੇਦ ਨਾ ਗੀ ਰਸ ਰਸ ਕਸ ਨਾ ਜਣੰਤ ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ ਅੱਖਰ ਕਾ ਪਿਓ ਨਾ ਲਹੰਤ ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ ਜਬ ਤਬ ਸੰਜਮ ਕਮਾਵੈ ਕਰਮ ਸੀਲ ਸੰਤੋਖਾ ਰੱਖੈ ਧਰਮ ਬੰਧਨ ਤੋੜੈ ਹੋਵੈ ਮੁਕਤ ਸੋਈ ਬ੍ਰਾਹਮਣ ਪੂਜਣ ਜੁਗਤ ਖਤਰੀ ਸੋ ਜੋ ਕਰਮਾ ਕਾ ਸੂਰ ਪੁੰਨ ਦਾਨ ਕਾ ਕਰੈ ਸਰੀਰ ਖੇਤ ਪਛਾਣੈ ਬੀਜੈ ਦਾਨ ਸੋ ਖਤਰੀ ਦਰਗਾਹ ਪਰਵਾਣੈ

ਗੁਰ ਗਰੜ ਸਬਦ ਮੁਖ ਪਾਏ ਜਿਨ ਕੋ ਪੁਰਬ ਲਿਖਿਆ ਤੈਨੂੰ ਸਤਿਗੁਰੂ ਮਿਲਿਆ ਆਏ ਮੇਰੇ ਸਤਿਗੁਰੂ ਨਿਰਮ

ਵਡਭਾਗੀ ਗੜ ਮੰਦਰ ਖੋਜਿਆ ਹਰ ਹਿਰਦੇ ਪਾਇਆ ਨਾਲ ਮਨਮੁਖ ਦੇ

ਕਰਨੈ ਨਾਨਕ ਸਹਿਜਾ ਗਨ ਜੇ ਰਸਨਾ ਨਾਮ ਉਚਾਰਣੈ ਮ੍ਰਿਗ ਤਿਸਨਾ ਵੇਖ ਭੁੱਲਣੇ ਵਿਠੇ ਨਗਰ ਗੰਧਰਵ ਜਿਨੇ ਸੱਚ ਅਰਾਧਿਆ ਨਾਨਕ ਮਨ ਤਨ ਪਾਪ ਪਤ ਤਿਉ ਲਾਲਣ ਪਿਆਰ ਬ੍ਰਹਮ ਸਮਰਾ

ਤਰ ਭੁਖਿਆ ਭੁੱਖ ਨਾ ਉਤਰੇ ਜੇ ਬੰਨਾ ਪ੍ਰਿਆ ਭਾਰ ਸਹਿ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ ਖਿਪ ਸਚਿਆਰਾ ਹੋਈਐ ਕਿਵ ਘੋੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨ ਕਹਿ ਆ ਜਾਈ ਹੁਕਮੇ ਹੋਵਨ ਜੀ ਹੁਕਮ ਲੈ ਵਡਿਆਈ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿ ਸੇ ਤੇ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ।

ਮੇਰਾ ਆਧਾਰੋ ਸਾਥ ਨਾ ਮੇ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਨ ਇੱਛਾ ਸਭ ਵਜਾਈਆ ਸਦਾ ਕੁਰਬਾਨ ਕੀਤਾ ਗੁਰੂ ਬੇਟਾ ਜੇ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਦ ਘਰ ਧਾਰਿਆ ਪੰਚ ਦੂਤ ਤੁਰ ਵਸ ਕੀਤੇ ਕਾਲ ਕੰਢ ਕੁਮਾਰਿਆ

ਨਿਕ ਗੁਰ ਪ੍ਰਸਾਦਿ ਸਹਿਜ ਉਪਜੈ ਇਹ ਸਹਿ ਸਾਹਿਬ ਜਾਇ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਮੈਲੇ ਤਿੰਨ ਜਨਮ ਜੂਏ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨ ਹੋਵੇ ਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੈ ਜਿਉਂ ਬਿਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨ ਜਨਮ ਜੂਏ ਹਾਰਿਆ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕਿਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇ ਬਣਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ

ਇਹੋ ਵੇਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਜ਼ਰੀ ਆਇਆ ਗੁਰਪ੍ਰਸਾਦੇ ਬੁਝਿਆ ਜਾਂ ਵੇਖਾ ਹਰ ਇੱਕ ਹੈ ਹਰ ਬਿਨੇ ਵਰਨਾ ਕੋਈ ਕਹਿ ਨਾਨਕੇ ਨੇ ਤੁਰਿਆਂ ਦੱਸੇ ਸਤਿਗੁਰੂ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸਰਵਣ ਹੋ ਮੇਰੇ ਹੋ ਸੱਚ ਹੈ ਸੁਣਨਾ ਨੂੰ ਪਠਾਏ ਸੱਚ ਹੈ ਸੁਣਨਾ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜੇ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸੁਮਾਣੀ ਸੱਚ

ਸੱਚ ਤਿਆਵੈ ਸੱਚੋ ਤਿਆਵੈ ਜਾਂ ਤੁਧ ਭਾਵੈ ਗੁਰਮੁਖ ਜਿਨਾ ਬੁਝਾਵੈ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੈ

ਸਵੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਹਰਿ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿ